राखे अपने को सास सास प्रत पाले, औखी घड़ी ना देखण दई

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਾ ਸ੍ਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦਈ, ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤ ਪਾਲੇ, ਪ੍ਰਭ ਸਿਉ ਲਾਗ ਰਿਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸ਼ੀ ਭੀ ਸੱਚ, ਸੋਚੇ ਸੋਚ ਨਾ ਹੋਵੇ ਇਹ ਸੋਚੀ ਲੱਖ ਵਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਭਾਰ।

0: ਵਡਿਆਈ
1: ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ
0: ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ
1: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ
0: ਨਾਨਕ ਹੁਕਮੇ ਜੇ ਬੁਝੈ ਤਾਂ ਹਮੈ ਕਹਿ ਨਾ ਕੋਏ
1: ਗਾਵੇ ਕੋ ਦਾਨ ਹੋਵੇ ਕਿਛੇ ਦਾਨ ਗਾਵੇ ਕੋ ਦਾਤ ਜਾਣੇ ਨੀਸਾਨ
0: ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ
1: ਗਾਵੇ ਕੋ ਸਾਜ ਕਰੇ ਤਨਖੇ ਗ

0: ਗੁਰਾ ਇੱਕ ਦੇਹ ਬਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ
1: ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ
0: ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ
1: ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ
1: ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ
0: ਸੁਣੇ ਸਿਧ ਪੀਰ ਸੁਰਨਾਥ ਸੁਣੇ ਧਰਤ ਧਵਲ ਆਕਾਸ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਈਸ਼ ਬਰਮਾ ਇੰਦ ਸੁਣੇ ਮੁਖ ਸਲਾਹਣ ਮੰਦ
0: ਸੁਣੇ ਜੋਗ ਜੁਗ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ
1: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਸੁਣੇ ਸਤ ਸੰਤੋਖ ਗਿਆਨ ਸੁਣੇ ਅੱਠ ਸੱਠ ਕਾ ਇਸਨਾਨ
1: ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੈ ਸਹਿਜ ਧਿਆਨ
0: ਨਾਨਕ ਭਗਤਾਂ ਸਦਾ

0: ਜੱਕੋ ਬੁੱਝੇ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ
1: ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕੌਣ ਜੋਰ
0: ਜੀ ਜਾਤ ਰੰਗਾ ਕੇ ਨਾਮ ਸਵਨਾ ਲਿਖਿਆ ਬੁੜੀ ਕਲਾਮ
2: ਇਹੋ ਲੇਖਾ ਲਿਖ ਜਾਣੇ ਹੋਏ ਲੇਖਾ ਲਿਖਿਆ ਕੀਤਾ ਹੋਏ
0: ਕੀਤਾ ਤਾਣ ਸਵਾਲੇ ਰੂਪ ਕੇਤੀ ਦਾਤ ਜਾਣੇ ਕੌਣ ਕੂਤ
2: ਕੀਤਾ ਪਸਾਓ ਏਕੋ ਕਵਾਓ ਤਿਸੇ ਹੋਏ ਲਖ ਦਰਿਆਓ
0: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ
2: ਜੋਤ ਦਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
2: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
2: ਅਸੰਖ ਸੂਰ ਮੋਹ ਪਖਸਾਰ ਅਸੰਖ ਮੋਹ ਲੇ ਬੁਲਾਏ ਤਾਰ
0: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ
2: ਜੋਤਿ ਦਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ
2: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ
0: ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜੀ ਯਾਰ ਕੁੜੇ ਫੈਰਾਹੇ
2: ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ
2: ਜੋਤ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ
2: ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ
0: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ
2: ਜਿਨੇ ਲਿਖੇ ਤਿਸਰ ਨਾਹੇ ਜੇ ਫਰਮਾਏ ਤੇ ਤੇ ਪਾਏ
0: ਜੀਤਾ ਕੀਤਾ ਤੇਤਾ ਨਾਉ ਬਿਨ ਨਾਵੇ ਨਾਹੀ ਕੋ ਥਾਉ
2: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ
0: ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
2: ਭਰੀਐ ਹੱਥ ਪੈਰ ਤੰਦੇ ਪਾਣੀ ਧੋਤੈ ਉਤਰਸੇ
0: ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ
2: ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ
0: ਉਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ

0: ਜਗਾ ਤੀਰਥ ਮਲਾਓ।
1: ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ।
0: ਸਵਾਸਥਾਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ।
1: ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ।

0: ਇਤਿਆਂ ਦੁੱਖ ਭੁੱਖ ਸਦ ਮਾਰ ਇਹ ਪੀ ਦਾਤ ਤੇਰੀ ਦਾਤਾਰ
1: ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ
0: ਜੇਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆਂ ਮੋਹ ਖਾਏ
1: ਆਪੇ ਜਾਣੇ ਆਪੇ ਦੇ ਆਖੇ ਸੇਪੇ ਕੇਈ ਕੇ
0: ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ
1: ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ
1: ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ
0: ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ
0: ਕੇਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਉੱਠ ਜਾਹੇ
1: ਕੀਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੇਈ ਕੇ
0: ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਵਾਚੇ ਨਾਦ ਨੇਕ ਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਗ ਪਰੇ ਸਿਓ ਕਈ ਜਨ ਕੀਤੇ ਗਾਵਣ ਹਾਰੇ
1: ਗਾਵੇ ਤੁਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਾਰਮ ਵਿਚਾਰ

0: ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੇ ਕਰੇ ਬਭੂਤ
1: ਚਿੰਤਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪਰਤੀ
0: ਆਈ ਪੰਥੀ ਸਗਲ ਜਮਾਤੀ

0: ਗਿਆਨ ਦਇਆ ਭੰਡਾਰਨ ਘੜ ਘੜ ਬਾਜੇ ਨਾਦ
1: ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿਧਵਰਾ ਸਾਧ
0: ਯੋਗ ਬਿਜੋਗ ਦੁਆਕਾਰ ਚਲਾਵੇ ਲੇਖੇ ਆਵੇ ਭਾਗ
1: ਆਦੇਸ ਸੇ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
0: ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ
1: ਇੱਕ ਸੰਸਾਰੀ ਇੱਕ ਭੰਡਾਰੀ ਇਕਲਾਏ ਦੀਵਾਨ
0: ਜਿਵ ਤਿਸ ਪਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ
1: ਉਹ ਵੇਖੇ ਉਨਾ ਨਦਰ ਨਾ ਆਵੇ ਬਹੁਤਾ ਇਹੋ ਵਿਧਾਨ
0: ਆਦੇਸ ਤਿਸੇ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ
0: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ ਸੇ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਇੱਕ ਦੂ ਜੀਬੋ ਲੱਖ ਹੋਏ ਲੱਖ ਹੋਵੇ ਲੱਖ ਵੀਸ
1: ਲੱਖ ਲੱਖ ਗੇੜਾ ਆਖੀਏ ਹੈ ਏਕ ਨਾਮ ਜਗਦੀਸ
0: ਏਤ ਰਾਹ ਪਤ ਪਵਣੀਆਂ ਚੜੀਏ ਹੋਏ ਅਕੀਸ
1: ਸੁਣ ਗੱਲਾ ਆਕਾਸ਼ ਕੀ ਕੀਤਾ ਆਈ ਰੀਸ
0: ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ
1: ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ
0: ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ
1: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
0: ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ
1: ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਇਸ ਵੇ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ
1: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
0: ਜਿੱਥੇ ਸੋਹਣ ਪੰਚ ਪਰਵਾਨ ਨਦਰੀ ਕਰੂ ਪਵੇ ਨਿਸ਼ਾਨ
1: ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੈ ਜਾਏ
0: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
1: ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ
0: ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ
1: ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ
0: ਕੇਤੇ ਐਂਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ
1: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ
0: ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ
1: ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਦ ਨਰਿੰਦ
0: ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨ ਅੰਤ
1: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਟ ਆਨੰਦ
0: ਸਰਮ ਖੰਡ ਕੀ ਬਾਣੀ ਰੂਪ ਜਿੱਥੇ ਘਾੜਤ ਘੜੀਏ ਬਹੁਤ ਅਨੂਪ
1: ਤਾਂਗੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛੁਤਾਏ
0: ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੇ ਸੁਰਾਂ ਸਿੱਧਾਂ ਕੀ ਸੁਧ
1: ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ
0: ਜਿੱਥੇ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ
1: ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ
0: ਨਾ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਬਸੇ ਮਨ ਮਾਹੇ
1: ਤਿੱਥੇ

0: ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵ ਕਾਰ
1: ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
0: ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਬੇਦ ਹਥਿਆਰ
1: ਖਲਾ ਅਗਨ ਤਪਕਾਓ ਭਾਂਡਾ ਪਾਓ।

0: ਓਂਕਾਰ ਸਤਿਗੁਰ ਪ੍ਰਸਾਦ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੇ ਸੰਤਾ ਪ੍ਰਸਾਦ ਚੱਕਰ ਚੈਨ ਔਰ ਵਰਨ ਜਾਤ ਔਰ ਪਾਤ ਨਹਿਨ ਜੇ
1: ਰੂਪ ਰੰਗ ਦੇਖ ਬੇ ਕੋ ਕਹਿ ਨਾ ਸਕਤ ਕਹੈ
0: ਜਲ ਮੂਰਤ ਅਨੁਭਵ ਪ੍ਰਕਾਤਮ ਤੋਜ ਕਹੀ ਜੈ
1: ਕੋਟ ਇੰਦ੍ਰ ਇੰਦਰਾਣ ਸ਼ਾਹੂ ਸ਼ਾਹਣ ਗਣੀ ਜੈ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ
2: ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ
1: ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ
2: ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ
2: ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ
1: ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ
2: ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ
1: ਨਮਸਤੰਗ ਸੋਏ ਕੈ ਨਮਸਤੰਗ ਨੇਕੈ ਨਮਸਤੰਗ ਪੂਤੇ ਨਮਸਤੰਗ ਜੂਪੇ
2: ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ
2: ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ

0: ਬਾਹੇ ਨਮਸਤੰ ਤ੍ਰਿਭਰਗੇ ਨਮਸਤੰ ਅਸਰਗੇ
1: ਨਮਸਤੰ ਪਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ
0: ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾ

0: ਜੰਗ ਪਿਆ ਤਛੰਦ
1: ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ
0: ਚਤੁਰ ਚੱਕਰ ਵਰਤੀ ਚਤੁਰ ਚੱਕਰ ਪਰਤੀ ਚਤੁਰ ਚੱਕਰ ਪਾਲੇ ਚਤੁਰ

0: ਸਰਬੰਗਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਨਮੋ ਨਰਕਨਾਸੇ ਸਦੈਵ ਪ੍ਰਕਾਸ਼ੇ ਨੰਗੰ ਸਰੂਪੇ ਅਵੰਗੰ ਬਿਭੂਤੇ
1: ਸਰੂਪੇ ਨਿਰਵਾਦ
0: ਅਰੰਗੀ ਨਾਮ ਮਿੰਦਰ ਭੰਗੀ ਦੁਰਗਾ ਮਿੰਦਰ ਭੰਗੀ ਸਰੂਪੇ

0: ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਮਿਸਲ ਸਲਾਮ ਹੈ ਸਮਸਤਲ ਗੁਲਾਮ ਹੈ
1: ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ
0: ਰੋਜੀ ਦਹੰਦ ਹੈ ਕਿ ਰਾਜ ਕਰਿੰਦ ਹੈ ਕਰੀਮੁਲ ਕਮਾਲ ਹੈ ਕਿ ਉਸਨਲ ਜਮਾਲ ਹੈ
1: ਗਰੀਬ
0: ਨਿਵਾਸ ਹੈ ਸਮਸਤਲ ਨਿਵਾਸ ਹੈ ਗੰਜਲ ਗਨੀਮ ਹੈ ਰਜਾਇ ਕਰਹੀਮ ਹੈ
1: ਸਾਹਿਬ ਕਿਰਾ ਹੈ
0: ਕਿ ਨਰਕਟ ਪਰਨਾਸ ਹੈ ਬੈਸਤਲ ਨਿਵਾਸ ਹੈ ਸਰਬਲ ਗਵਾਨ ਹੈ ਮੇਸਲ ਰਵਾਨ ਹੈ ਤਮਾਮ

0: ਕੇ ਮਿਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਚਲੰਗ ਨੰਗ ਹੈ ਕਿ ਮਿਤੋ ਅਪੰਗ ਹੈ ਮੁਨ ਮਨ ਪ੍ਰਣਾਮ ਗੁਣ ਗਨ ਮਧਾਮ ਹਰ ਪਰ ਗੰਜ ਹਰ ਨਰ ਪ੍ਰਪੰਜ
1: ਪ੍ਰਣਾਮ ਮੁਨ ਮਨ ਸਲਾਮ ਹਰ ਨਾਰਿਆ ਖੰਡ ਵਰ ਨਾਰਿਆ
0: ਮਨ ਪਵਨ ਆਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਧਾਮ ਜਲ ਥਲ ਮੰਡ ਦਿਸ ਵਿੱਚ ਭੰਡ ਜਲ ਥਲ ਮਹੰਤ ਦਿਸ ਵਿੱਚ ਬੇਅੰਤ ਓਂਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਅੰਚ ਅੰਜ ਗਾਤ ਅੰਦਰ ਅੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਪਾਰ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤਾਂ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ ਕਹੋ ਉਹਨਾਂ ਦੇ।

ਪਾਰਕ ਜਾਣ ਕੇ ਭੂਪਲੀ ਬਿਦਨਿਆ ਵਸੀਸ ਨਾ ਜਾਤ ਵਿਚਾਰੇ ਫਿਰੇ ਸਭ ਦੇਸ਼ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਭੂਤ ਭਵਿੱਖ ਬਾਣ ਕੇ ਭੂਪਤ ਗੌਣ ਗਣੇ ਨਹੀਂ ਜਾਤ ਵਿਚਾਰੇ ਕੀਰਤ ਨਾਮ ਦੇ ਆਦਮ ਦਾਨ ਸੁਸੰਜਮ ਨੇ ਮਨੇਕ ਬਸਿੱਖ ਹੈ ਹਰ ਜਤੀ ਜਤ ਹਰ ਸਭੈ ਸੋ ਵਿਚਾਰ ਹਜ਼ਾਰ ਕੇ ਦੇਖੈ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੋ ਸਾਸੁ ਨ ਅੰਦਰ ਜਾਨ ਦਲੇਂਗੇ

0: ਦਾਨਵ ਦੇਵ ਨਿੰਦਨ ਸਾਚਰ ਭੂਤ ਵੇਖ ਭਵਾਨ ਜਪੇਂਗੇ
1: ਪਲ ਹੀ ਪਲ ਮੈਂ ਸਭ
0: ਥਾਪ ਤਪੇਂਗੇ ਜੈ ਧੁਨ ਪਾਪਨ ਕੇ ਬਪੁੰਜ ਖਪੇਂਗੇ।

0: ਲੋਕ ਗਵਾਇਓ।
1: ਬਸ ਕਿਉ ਬਖਿਆਨ ਸੋ ਬੈਠ ਕੇ ਅਸੀਂ ਐਸੋ ਬਹਿਸ ਬਤਾਇਓ।
0: ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
1: ਕਾਹੂ ਲੈ ਪਹਨ ਪੂਜ ਧਰਿਓ ਸਿਰ ਕਾਹੂ ਲੈ।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਵੀ ਉਬਾਚ ਬੇਨਤੀ ਚਾਉ ਪਈ ਪਾਤਸ਼ਾਹੀ ਦਸਵੀਂ ਅਮਰੀ ਕਰੋ ਹਾ ਦਰ ਚਾ ਪੂਰਨ ਹੋਏ ਚਿਤ ਕੀ ਇੱਛਾ ਅਮਰੇ ਦੁਸ਼ ਸਭੈ ਤੁਮ ਕਾਵੋ ਆਪਾ ਦੇ ਮੋਏ ਬਚਾਵੋ ਮੋਰ ਅੱਛਾ ਨਿਜ ਕਰਦੈ ਕਰੀ ਐ ਸਭੈ ਰਣ ਕੋ ਆਸ ਸੰਘਰੀਐ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਬਰਚਾਉ ਸੋ ਤੁਮ ਤੇ ਪਾਉ ਪਾਪਾ ਦੇ ਮੁਝੇ ਉਭਰੇ ਹੈ ਮਰਨ ਕਾਲ ਕਾ ਤ੍ਰਾਸ ਨੂੰ ਮਰੇ ਹੈ
1: ਸਦਾ ਹਮਾਰੇ ਪੱਛਾ ਸ਼੍ਰੀ ਅਸੂਜ

0: ਸੱਚੇ ਸ਼ਬਦ ਕਨੇਰੇ,
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ,
0: ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਇਆ,
1: ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ,
0: ਗੁਰਬਾਣ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ,
1: ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ,
0: ਵਾਜੇ ਪੰਜ ਸ਼ਬਦ ਕਰ ਸਭਾਗੈ, ਕਰ ਸਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ,
1: ਪੰਚ ਦੂਤ ਦਵਸ ਕੀਤੇ ਕਾਲ ਕੰਟ ਕੋ ਮਾਰਿਆ,
0: ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕਹਿ ਲਾਗੇ,
1: ਕਹਿ ਨਾਨਕ ਤੈਂ ਸਗੋ ਵਾਤਿਤ ਕਰ ਅਨਹਦ ਵਾਜੇ,
0: ਸਾਚੀ ਲਿਵੈ ਬਿਨ ਦੇਹੇ ਨਿਮਾਣੀ, ਦੇਹੇ ਨਿਮਾਣੀ ਲਿਵੈ ਵਾਜੋ, ਕਿਆ ਕਰੇ ਵੇਚਾਰੀਆ,
1: ਸਮਰਥ ਕੋਈ ਨਾਹੀਂ।

0: ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਬਾਬਾ ਜਿਸ ਨੂੰ ਦੇ ਸੋਈ ਜਿਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ ਆਵੋ ਸੰਤ ਪਿਆਰੇ ਹੋ ਕਥ ਕੀ ਕਰਾਂ ਕਹਾਣੀ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ
1: ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਕਹਿ ਨਾਨਕ ਸੁਣੋ ਸੰਤੋ ਕਥੋ ਕਥ ਕਹਾਣੀ
1: ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ
0: ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ
1: ਮਾਇਆ ਮੋਹਣੀ ਜਿਨੇ ਭਰਮ ਭੁਲਾਇਆ
0: ਮਾਇਆ ਤਾਂ ਮੋਹਣੀ ਤਿਨੈ ਕੀਤੀ

0: ਸਦਾ ਸੱਚ ਸੰਭਾਲੇ।
1: ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ
0: ਨਾਲੇ, ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ।
1: ਐਸਾ ਕੰਮ ਮੂਲੇ ਨਾ ਕੀਚੇ ਜਿਤੰਤ ਪਛੋਤਾਈਐ।
0: ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ।
1: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ

0: ਨਾਨਕ ਤੂੰ
1: ਸਦਾ ਅਗਮ ਹੈ, ਤੇਰਾ ਅੰਤ ਨਹੀਂ ਹੈ। ਨਾਨਕ ਤੂੰ ਸਦਾ ਅਗਮ
0: ਹੈ, ਤੇਰਾ ਅੰਤ ਨਾ ਪਾਇਆ।
1: ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ।
0: ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ।
1: ਜਨ ਸਭ ਤੋਂ ਦੋ ਪਾਏ ਕਿਵੇਂ ਇੱਕ ਪਰਸਨ ਆਇਆ। ਨਾਨਕ ਜਿਸ ਨੂੰ ਆਪ ਤੁਠਾ ਦਿਨ ਅੰਮ੍ਰਿਤ ਗੁਰ ਤੇ ਪਾਇਆ। ਲਭ ਲੋ ਬੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਪ੍ਰਸਾਦ ਜੀ ਨੇ ਆਪ ਦਿਆਰ ਵਾਸਨਾ ਸੁਮਾਣੀ।
0: ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ।
1: ਜੋ ਤੂੰ ਚਲਾਵੇ ਤੈਂ ਚੱਲਾਂ ਸੁਆਮੀ, ਹੋਰ ਕਹਿ ਜਾਣਾ ਗੁਣ ਤੇਰੇ। ਹਰ ਕਿਰਪਾ ਜਿਨ੍ਹਾਂ ਮਿਲਾਏ ਸੇ ਹਰ ਸਦਾ ਧਿਆਵੇ।
0: ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
1: ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵਿੱਚ ਲਾਵੇ।
0: ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ।
1: ਤਿਲ ਕੇ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ।
0: ਫਿਰੇ ਹਨੇਰੇ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ।
1: ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ।
0: ਪਵਿੱਤ ਹੋਏ ਸੇਜਨਾ ਜਿਨੀ
1: ਪਵਿੱਤ ਹੋਏ ਗੁਰਮੁਖ ਜੀ ਨੀ ਧਿਆਇਆ।
0: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਓ, ਪਵਿੱਤ ਸੰਗਤ ਸਵਾਈਆ।
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜੀ ਨੀ ਮਨ ਵਸਾਇਆ।
0: ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
1: ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਸਾ ਨਾ ਜਾਏ।
0: ਸੰਜਮ ਰਹੇ ਕਰਮ
1: ਕਮਾਏ, ਸਹਸਾ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਤ ਸਾਹਿਬ ਜਾਏ।
0: ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੂਏ ਹਾਰਿਆ।
1: ਕਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ।
0: ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ।
1: ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ।
0: ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
1: ਕਿਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ।
0: ਜਨਮ ਰਤ

0: ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ
1: ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨ ਅਵਰ ਨ ਜਾਣੇ ਕੋਇ
0: ਐ ਨਾਨਕ ਸੁਣੋ ਸੰਤੋਸੋ ਸਿਖ ਸਨਮੁਖ ਹੋਏ
1: ਜੀਵੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੇ
0: ਪਾਵੇ ਮੁਕਤ ਨ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ
1: ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ
1: ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ।

0: ਕਿਆ ਕੱਚੀ ਸਤਿਗੁਰ ਵਾਚੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
1: ਜਿਨਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ
0: ਨਾਨਕ ਸਤਿਗੁਰ ਵਾਚੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
0: ਜਿਤ ਮਨ ਲਾ ਗਾ ਇਹੋ ਸਮਾਓ
1: ਸਭ ਸੇਤੀ ਮਨ ਮਿਲਿਆ।

0: ਕਹਿ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਸਾਹਿਬ ਬੁਝਾਏ, ਗੁਰਮੁਖ ਜਿਸ ਨੂੰ ਆਪ ਕਰੇ ਸੁਹੁ ਵੈ ਇਕ ਸਿਉ ਲਿਵਲਾਏ,
0: ਨਾਨਕ ਆਪ ਕਰਤਾ ਆਪੇ ਹੁਕਮ ਬਜਾਏ,
1: ਸਿਮਰ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ,
0: ਗੁਰੂ ਬਾਜੋ ਤੱਤੈ ਸਾਰ ਨਾ ਜਾਣੀ,
1: ਕਈ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ,
0: ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ,
1: ਕਹਿ ਨਾਨਕ ਸੋ ਤੁਤ ਪਾਏ ਜਿਸ ਨੂੰ ਅੰਦਨ ਹਰ ਲਿਵ ਲੱਗ ਗਿਆ ਜਾਗਤ ਰਹਿਣ ਵਿਹਾਣੀ,
0: ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ,
1: ਮਨੋ ਕਿਉਂ ਵਿਸਾਰੀਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਜਾਤ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋ ਉਪਜੈ ਭਾਉ ਦੂਜਾ ਲਾਇਆ,
0: ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿਚੇ ਮਾਇਆ ਪਾਇਆ,
1: ਪ੍ਰਾਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਵਿਲ ਲਾਏ,
1: ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ

0: ਮੇਰੀ ਮਨ ਬਣ ਜਾ ਰਹਾ ਰਾਸ, ਮੇਰੀ ਮਨ ਬਣ ਜਾ ਰਹਾ ਸਤਿਗੁਰ ਤੇ ਰਾਸ ਜਾਣੀ।
1: ਹਰ ਨਿਤ ਜਪੋ ਜੀਉ ਲਾਹਾ ਖਟਿਓ ਦਿਹਾੜੀ, ਨਾਨਕ ਰਾਸ ਮੇਰੀ ਮਨ ਹੋਵਾ ਵਣਜਾਰਾ। ਪਿਆਸ ਨਾ ਜਾਏ ਹੋਰ ਤੈ ਕਿਤੇ, ਜਿ ਚਿਰ ਹਰ ਰਸ ਪੱਲੇ ਨਾ ਪਾਏ।
0: ਪੱਲੇ
1: ਪੀਏ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੈ ਜਿਸ ਆਏ।
0: ਨਾਨਕ ਹੋਰ ਅਨਰਸਤਾ ਵਿਸਰੇ ਜਾ ਹਰ ਵਸੇ ਮਨ ਆਏ।
1: ਇਹ ਸਰੀਰ ਆ ਮੇਰਿਆ ਤੂੰ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ।
0: ਮੈਂ ਆਇਆ
1: ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ।
0: ਬੁਝਿਆ
1: ਤਾਂ ਨਾਨਕ ਸਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਹਰ ਗਾਉ ਮੰਗਲ ਨਿਤ ਸਖੀਏ, ਸੋਖ ਦੁਖ ਨਾ ਵਿਆਪੇ। ਅਨੰਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ।
0: ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੋ।
1: ਇਹ ਸਰੀਰ ਆ ਮੇਰੇ ਆ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ।
0: ਕਰਮ ਕਮਾਇਆ ਤੁਧ ਸਰੀਰ ਆ ਜਾ ਤੂੰ ਜਗ ਮੈਂ ਆਇਆ।
1: ਜਿਨਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਕਹਿ ਨਾਨਕੇ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨੇ ਹਾਲਿਆ। ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ, ਹਰ ਇੱਕ ਹਰ ਬਿਨ ਅਵਰ ਨਾ ਕੋਈ। ਇਹ ਸਰਵਣੋ ਮੇਰੇ ਹੋ, ਸੱਚ ਸੁਣਨੇ ਨੂੰ ਪਠਾਏ।
0: ਸੁਣਨੇ ਨੂੰ ਪਠਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲਾ ਆਪਣੀ ਗੋਦ ਦੇ ਵਿੱਚ ਬੈਠ ਕਰ

ਕਿ ਬਤਾਉਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੀਆਂ ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਕਮਲਾਂ ਦੇ ਵਿੱਚ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਇੱਕ ਕਿਨਕਾ ਨਾਮ ਦੀ ਦਾਦੀ ਵੀ ਬਖਸ਼ਿਸ਼ ਕਰ ਦੇਣ ਸੱਚੇ ਪਾਤਸ਼ਾਹ, ਤਾਂ ਜੋ ਸਾਡਾ ਇਹ ਸੰਸਾਰ 'ਤੇ ਆਇਆ ਜੀਵਨ ਸਫਲਾ ਹੋ ਸਕੇ। ਜੋ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਹੁਕਮ ਬਖਸ਼ਿਸ਼ ਕੀਤਾ ਹੈ, ਧਨਾਸਰੀ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਪਾਤਸ਼ਾਹ ਜੀ ਇਹ ਸ਼ਬਦ ਆਪਣੇ ਰਸਨਾ ਤੋਂ, ਆਪਣੇ ਮੁਖ ਤੋਂ ਉਚਾਰਦੇ ਨੇ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੈ ਆਪਣੇ ਕਉ ਸਾਸ ਸਾਸ ਪ੍ਰਤਪਾਲੇ। ਕਹਿੰਦੇ ਜਦੋਂ ਆਪਾਂ ਉਹਦੀ ਓਟ ਟੇਕ ਲੈ ਲਈਏ ਨਾ, ਉਹ ਸੱਚੇ ਪਾਤਸ਼ਾਹ ਦੀ, ਆਪਾਂ ਬਾਣੀ ਦੇ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ, ਜਿਸ ਮਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਜਦੋਂ ਅਸੀਂ ਮਨੁੱਖਾਂ ਦੇ ਪਿੱਛੇ ਜਾਂਦੇ ਹਾਂ ਨਾ, ਜਿਹਨੂੰ ਵੀ ਤੁਸੀਂ ਥੋੜ੍ਹਾ ਜਿਹਾ ਛੇੜ ਕੇ ਵੇਖੋਗੇ ਨਾ, ਉਹਨੇ ਆਪਣੇ ਦੁੱਖ ਦੱਸਣੇ ਸ਼ੁਰੂ ਕਰ ਦੇਣੇ, ਬੇਸ਼ੱਕ ਉਹ ਜਿੱਡਾ ਮਰਜ਼ੀ ਆਪਣੇ ਆਪ ਨੂੰ ਬਾਬਾ ਕਹਾਉਂਦਾ ਹੋਵੇ, ਬ੍ਰਹਮ ਗਿਆਨੀ ਕਹਾਉਂਦਾ ਹੋਵੇ। ਜਦੋਂ ਥੋੜ੍ਹਾ ਜਿਹਾ ਕਿਤੇ ਉਹਦੇ ਲਾਗੇ ਜਾਓਗੇ ਨਾ, ਉਹਨੇ ਸਾਰੇ ਆਪਣੇ ਦੁੱਖ ਦੱਸ ਦੇਣੇ ਆ। ਸੱਚੇ ਪਾਤਸ਼ਾਹ ਕਹਿੰਦੇ ਆ, ਕਹਿੰਦੇ ਵੀ ਪੱਲਾ ਉਹਦਾ ਫੜੋ ਜਿਹਦੇ ਕੋਲ ਸਭ ਕੁਛ ਹੈ, ਜਿਹਦੇ ਕੋਲੋਂ ਮੰਗੀਏ ਅਤੇ ਉਹ ਤੋਟ ਨਾ ਆਉਣ ਦੇਵੇ, ਅਤੇ ਉਹ ਸਿਰਫ ਇੱਕੋ ਅਕਾਲ ਪੁਰਖ ਹੈ। ਗੁਰਬਾਣੀ ਕਹਿੰਦੀ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਉਹ ਕਦੀ ਵੀ ਜਿਹੜੇ ਉਹਦੇ ਲੜ ਲੱਗੇ ਨੇ ਉਹਨਾਂ ਨੂੰ ਔਖਾ ਸਮਾਂ ਨਹੀਂ ਵੇਖਣ ਦਿੰਦਾ। ਹਾਥ ਦੇ ਰੱਖੇ ਆਪਣੇ ਕਉ ਸਾਸ ਸਾਸ ਪ੍ਰਤਪਾਲੇ, ਉਹ ਆਪਣੇ ਬੱਚਿਆਂ ਨੂੰ ਹੱਥ ਦੇ ਕੇ ਰੱਖਦਾ ਅਤੇ ਹਰੇਕ ਸਵਾਸ ਸਵਾਸ ਦੇ ਨਾਲ ਉਹਨਾਂ ਦੀ ਪ੍ਰਤਪਾਲਣਾ ਕਰਦਾ। ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ, ਐਸੇ ਪ੍ਰਭੂ ਦੇ ਨਾਲ ਮੇਰਾ ਚਿੱਤ ਲੱਗਾ ਹੈ। ਜਿਹੜਾ ਇੱਥੇ ਵੀ ਸਹਾਇਤਾ ਕਰਦਾ ਅਤੇ ਉਸ ਦਰਗਾਹ ਦਾ ਵੀ ਜਾ ਕੇ ਸਾਡੀ ਸਹਾਇਤਾ ਕਰੇਗਾ। ਰਹਾਓ ਮਨ ਬਿਲਾਸ ਭਏ ਸਾਹਿਬ ਕੀ ਅਚਰਜ ਦੇਖ ਵਡਾਈ, ਉਹਦੀਆਂ ਇਹ ਖੇਡਾਂ ਦੇਖ ਦੇਖ ਕੇ ਮਨ ਦੇ ਵਿੱਚ ਚਾਓ ਉਪਜਦਾ ਹੈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਸਾਨੂੰ ਕਰਨਾ ਕੀ ਪੈਣਾ, ਹਰ ਸਵਾਸ ਦੇ ਨਾਲ ਨਾਲ ਉਹਦਾ ਸਿਮਰਨ ਕਰਨਾ ਪੈਣਾ, ਤਾਂ ਜੋ ਉਹ ਸਾਡੀ ਵੀ ਇਸ ਸੰਸਾਰ 'ਤੇ ਆਇਆਂ ਦੀ ਲਾਜ ਰੱਖੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਲੋਕ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਸਰਾਜੇ ਕੇ ਧੁਣੇ ਸਲੋਕ ਮਹੱਲਾ ਪਹਿਲਾ ਬਲਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੇ ਕੇ ਕਰਤਨ ਲਾਗੀ ਵਾਰ ਮਹੱਲਾ ਦੂਜਾ।

ਸਾਰਾ ਪਹਿਲਾ ਸੱਚੇ ਤ੍ਰਿਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਦੁਦਿਆ ਅਕੇਲਾ ਕਰੋੜ ਸੱਚੇ ਸਵਤਾਨ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਗੁਰੂ ਸੱਚੇ ਪਾਤਸ਼ਾਹ ਨਾਮ ਸੱਚ ਧਿਆਨ ਸੱਚ ਜੋ ਮਰਜਨ ਮੈਂ ਸੋ ਕੱਚ।

ਮਹਾਂਗੇ ਵੀਰੇ ਚੰਦ ਸਮਾਧ ਪਾਉਣੀ ਸਮਾਧ ਪਾਉਣੀ ਸਮਾਧ ਪਣ ਖੇਡਾ ਵਿਡਾਣੀ ਸਮਾਤ ਧਰਤੀ ਸਮਾਧ ਖਾਣੀ ਸਮਾਧ ਸਾਲਾ ਕੇ ਪ੍ਰਾਣੀ ਸਮਾਧ ਸੰਯੋਗ ਸਮਾਧ ਸੰਯੋਗ ਸਮਾਧ ਭੂਖ ਸਮਾਧ ਭੋਗ ਵਿਸਮਾਤ ਸਿਫਤ ਵਿਸਮਾਤ ਸਲਾ ਵਿਸਮਾਤ ਜਿਲ ਵਿਸਮਾਤ ਰਾ ਵਿਸਮਾਨ ਜਿਹੜੇ ਵਿਸਮਾਤ ਵਿਸਮਾਤ ਦੇ ਕੇ ਹਾਂ।

ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ।

ਬੰਦਰ ਬੰਦ ਪੁਆਏ ਸੋਏ ਪੈ ਕਿਤ ਨੱਚੇ ਸਭ ਕੋਈ ਨੱਚ ਨੱਚ ਹੱਸੇ ਚਲੇ ਸਿਰ ਹੋਏ ਉੱਡ ਨਾ ਜਾਏ ਸਿੱਧਨਾ ਹੋਏ ਨੱਚਣ ਕੁੱਦਣ ਮਨ ਕਾਚਾ ਨਾਨਕ ਜਿਨ ਮਨ

ਸਤਿਜਾਨ ਸੋਮਿਤ ਜਾਨੇ ਨਾਨਕ ਸਰਮ ਰਜਨਤਾ ਨਾਨਕ ਜੰਦੂ ਪਾਇ ਕੈ ਸੰਭਾਲੇ ਸੁਪਨਾ ਜਿਨ ਕਰਤੇ ਕਰਣਾ ਕਿਆ ਚਿੰਤਾ ਵੀ ਕਰਨੀ ਤਾਂ ਸੁ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਜਾ ਕੇ ਤਿਸ ਜੁਆਰੀ ਸਵਾਸਿਸ ਤਿਸ ਦਿਵਾਨ ਪਾਗ ਨਾਨਕ ਸੱਥੇ ਨਾਮ ਬਿਨ ਕਿਆ ਟਿੱਕਾ ਕਹਿ ਤੱਕ।

0: ਮਹਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਬੈਸਨਾਰ ਕੂੜ ਸੋਨਾ ਕੂੜ ਰੂਪਾ ਕੂੜ ਪਿੰਡ ਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪਾ ਪਾਰ ਕੂੜ ਮੀਆਂ ਕੂੜ ਵਿਵੇਖਾ ਭੋਏ ਖਾਰ ਕੂੜ ਕੂੜੇ ਨਹਿ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਖਿੱਚੇ ਦੋਸਤੀ ਸਭ ਜਗ ਚਲਨਹਾਰ ਕੂੜ ਮਿੱਠਾ ਕੂੜ ਮਾਕੇ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੂੰ ਬਾਜ ਕੂੜ ਕੂੜ ਮਹਲਾ ਪਹਿਲਾ
1: ਸੱਚ ਤਾਂ ਪਰਜਾਣੀਐ ਜਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ ਸੱਚ ਤਾਂ ਪਰਜਾਣੀਐ ਜੋ ਸੱਚ ਧਰੇ ਪਿਆਰ ਨਾ ਸੁਣ ਮਨ ਰਸੀਐ।

ਸੱਚ ਤਾਂ ਪ੍ਰਜਾਣੀ ਹੈ ਜਾਂ ਸਿੱਖ ਸੱਚੀ ਲੇ ਦਇਆ ਜਾਣ ਹੈ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪ੍ਰਜਾਣੀ ਹੈ ਜਾਂ

ਮਹੱਲਾ ਪਹਿਲਾ ਅਸ਼ਟਪਦੀਆਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਣ ਪੱਟੀਆਂ ਮਾਂਗੇ ਪਾਏ ਸੰਧੂਰ ਸੇ ਸਰਕਾਤੀ ਮੁੰਨਿਆਂ ਗਲ ਵਿੱਚ ਆਵੈ ਧੂੜ ਮੈਲੇ ਅੰਦਰ ਹੁੰਦੀਆਂ ਹੁਣ ਬੈਣ ਨਾ ਮਿਲਣ ਹਦੂਰ ਆਦੇਸ਼ ਬਾਬਾ ਆਦੇਸ਼ ਸਤਿਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੈ ਬੇਸਰਾਉ ਜਦੋਂ ਸੀਆਂ ਵਿਆਹੀਆਂ ਲਾੜੇ ਸੋਣ ਪਾਸ ਹਿੰਡੋਲੀ ਚੜ੍ਹ ਆਈਆਂ ਦੰਦ ਖੰਡ ਕੀਤੇ ਰਾਸ

ਆਏ ਜੇ ਤਿਸ ਭਾਵੈ ਦੇ ਵਡਿਆਈ ਜੇ ਭਾਵੈ ਦੇ ਸਜਾਏ ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਏ ਸਾਹਾਂ ਸੁਰਤ ਗਵਾਈਆ ਰੰਗ ਤਮਾਸ਼ੈ ਚਾਏ ਬਾਬਰਵਾਣੀ ਫਿਰ ਗਈ ਕੁਇਰ ਨਾ ਰੋਟੀ ਖਾਏ ਇੱਕ ਨਾ ਵਕਤ ਖੁਆਈਐ ਇੱਕ ਨਾ ਪੂਜਾ ਜਾਏ ਚੌਕੇ ਬਿਨ ਹੰਧਵਾਣੀਆਂ ਕਿਉਂ ਟਿੱਕੈ ਕੱਢੈ ਨਾਏ ਰਾਮ ਨਾ ਕਬੂ ਚੇਤੇ ਹੁਣ ਕਹਿਣ ਨਾ ਮਿਲੈ ਖੁਦਾਏ।

ਵਾਇਨ ਦਾ ਕਿਨੇ ਦਾ ਪਰਚਾਲਾ ਆਇਆ। ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਉਨੀ ਧੁੱਪਕ ਤਾਣ ਚਲਾਈ, ਉਨੀ ਅਸਤ ਚੜ੍ਹਾਈ, ਜਿਨਕੀ ਚੀਰੀ ਦਰਗੈ ਪਾਟੀ, ਤਿੰਨਾ ਮਰਨਾ ਭਾਈ।

ਸੇ ਕਾਇ ਭੈਉ ਦਾਸਾ ਇੱਕ ਬਿੰਦ ਯਤਨ ਕਰ ਰੱਖਦੇ ਸੇ ਜਤੀ ਕਹਾਵੈ ਬਿਨ ਗੁਰ ਸ਼ਬਦ ਨਾ ਛੂਟੈ ਭਰਮ ਆਵੈ ਜਾਵੈ ਇੱਕ ਗਿਰਹੀ ਸੇਵਕ ਸਾਧਕਾਂ ਗੁਰਮਤੀ ਲਾਗੇ ਨਾਮ ਦਾ ਨਿਸ਼ਨਾਨ ਦ੍ਰਿੜ ਹਰ ਭਗਤ ਸੋ ਜਾਗੇ ਗੁਰਦੇ ਦਰ ਕਰ ਜਾਣੀਐ ਸੋ ਜਾਏ ਸਿਆਣੈ ਨਾਨਕ ਨਾਮ ਨ ਵਿਸਰੇ ਸਾਚੇ ਮਨ ਮਾਨੇ ਆਸਾ ਮਹੱਲਾ ਪਹਿਲਾ ਮਨਸਾ ਮਨੇ ਸਮਾਏ ਲੇ ਭਵਜੜ ਸਚ ਤਰਨਾ ਆਜੁਗਾ ਦਿਆਲ ਤੂੰ ਠਾਕਰ ਤੇਰੀ ਸਰਨਾ ਤੂੰ ਦਾਤੋ ਅਮ ਜਾ ਚਕਾਰ ਦਰਸ਼ਨ ਦੀਜੈ ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ ਰਹਾਓ ਕੂੜਾ ਲਾਲ ਛੋਡੀਐ ਤੋ ਸੱਚ ਪਛਾਣੈ ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ ਇਹ ਮਨ ਰਾਜਾ ਲੋਭੀਆ ਲਭਤੋ ਲੋਭਾਈ ਗੁਰਮੁਖ ਲੋਭ ਨਿਵਾਰਿਆ ਹਰ ਸਿਉਂ ਬਣਿਆਈ ਕਲਰ ਖੇਤੀ ਬੀਜੀ ਹੈ ਦੁੱਖ ਭਾਰੀ ਕਲਰ ਖੇਤੀ ਬੀਜੀ ਹੈ ਕਿਉਂ ਲਾਹ ਪਾਵੈ ਮਨਮੁੱਖ ਸੱਚ ਨਾ ਭੀਜੈ ਕੂੜ ਕੂੜ ਗਡਾਵੈ ਲਾਲ ਛੋੜ ਅੰਧ ਹੋ ਲਾਲਚ ਦੁੱਖ ਭਾਰੀ ਸੱਚੋ ਸਾਹਿ ਮਨ ਵਸੈ ਹੋਮੈ ਬਿਖਮਾਰੀ ਦੁਬਦਾ ਛੋੜ ਕਵਾਟੜੀ ਮੂਸੇ ਗ ਭਾਈ ਅਨੁਸ ਨਾਮ ਸਲਾਈਐ ਸਤਿਗੁਰ ਸ਼ਰਨਾਈ ਮਨਮੁੱਖ ਪੱਤਰ ਸੈਲ ਐਤ੍ਰਿਕ ਜੀਵਨ ਫੀਕਾ ਜਲ ਮੈਂ ਕੇਤਾ ਰਾਖੀ ਹੈ ਅਬ ਅੰਤਰ ਸੂਕਾ

ਬਾਦ ਖਵਾਈ ਹੈ, ਠੱਗ ਮੁੱਠੀ ਕੁੜਿਆਰ ਬਨ ਜਲਾਈ ਹੈ, ਸਾਹਿਬ ਹਿਰਦੈ ਵਸਾਏ ਨਾ ਪੱਛੋ ਤਾਹੀ, ਤਾ ਵਹੀ ਗੁਣਾ ਬਖਸ਼ਣਹਾਰ ਸ਼ਬਦ ਕਮਾ ਵਹੀ, ਨਾਨਕ ਮੰਗੈ ਸੱਚ ਗੁਰਮੁਖ ਹਾਲੀਐ, ਮੈਂ ਤੁਝ ਬਿਨਾਂ ਵਰਨਾ ਕੋਈ ਨਦਰ ਨਿਹਾਲੀ ਆ, ਆਸਾ ਮਹੱਲਾ ਪਹਿਲਾ ਕਿਆ ਜੰਗਲ ਢੂੰਡੀ ਜਾਏ, ਮੈਂ ਘਰ ਬਨ ਹਰਿਆਵਲਾ ਸੱਚ ਟਿਕੇ ਘਰੇ ਆਏ, ਸ਼ਬਦ ਉਤਾਵਲਾ ਜਾਂ ਦੇਖਾਂ ਤੈ ਸੋਏ ਅਵਰ ਨਾ ਜਾਣੀਐ, ਗੁਰ ਕੀ ਕਾਰ ਕਮਾਏ, ਮੈਲ ਪਛਾਣੀਐ ਰਾਓ ਆ ਮਿਲਾ ਵਾ, ਸੱਚ ਤਾਂ ਮਨ ਭਾਵਈ, ਸੱਚ ਚੱਲਾਂ ਸਦਾ ਰਜਾਏ ਅੰਕ ਸਮਾਵਈ, ਸੱਚਾ ਸਾਹਿਬ

ਨਾਲ ਪੱਥਰ ਕੀ ਪੇ ਬੇੜੀ ਜੇ ਚੜੈ ਭਰ ਨਾਲ ਬੁਢਾਵੈ ਆਪਣੜਾ ਮਨ ਵਿੱਚ ਹੀ ਹੈ ਸਿਰ ਦੀਜੈ ਨਾਲੇ ਗੁਰਮੁਖ ਵਸਤ ਪਛਾਣੀ ਆਪਣਾ ਘਰ ਭਾਲੇ ਜੰਮਣ ਮਰਨਾ ਆਖੀਐ ਤਿਨ ਕਰਤੇ ਕੀ ਆਪ ਕਵਾਇਆ ਮਰ ਰਹੇ ਫਿਰ ਮਰਨਾ ਥੀਆ

ਜੇ ਜਾਣੈ ਕੋਈ ਗੁਰਮੁਖ ਹੋਏ ਤਾਂ ਛੂਟੀ ਹੈ ਮਨਮੁਖ ਪਤ ਕੋਈ। ਰਹਾਉ ਜਿੰਨੀ ਏਕੋ ਸੇਵਿਆ ਪੂਰੀ ਮਤ ਭਾਈ, ਆ ਜੁਗਾ ਨਿਰੰਜਨਾ ਜਨ ਹਰ ਸਰਨਾਈ। ਸਾਹਿਬ ਮੇਰਾ ਏਕ ਅਵਰਨਾ ਹੀ ਭਾਈ, ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ। ਗੁਰਬਿਨ ਕਰਿੰਦਾ ਪਾਇਓ ਕੀਤੀ ਕਹਿ ਕਹਾਏ, ਆਪ ਦੇ ਵਾਵਕ ਦਿਖਾਵੈ ਵਾਛੜੀ ਸੱਚੀ ਭਗਤ ਦੜਾਏ।

ਮੁਖ ਨਾਮ ਹਮਾਰੇ ਰਾਓ ਦਰਸ਼ਨ ਕੀ ਪਿਆਸਾ ਗਣੀ ਭਾਣੈ ਮਨ ਭਾਈ ਹੈ ਮੇਰੇ ਠਾਕੁਰਾਂ ਤੋਂ ਵਡਿਆਈ ਹੈ ਭਾਣੈ ਪਤ ਪਾਈ ਹੈ ਸੱਚੋ ਦੂਰ।

ਆਪ ਗਿਆ ਸੋ ਜੀ ਪਾਈ ਗੁਰ ਸ਼ਬਦੀ ਮੇਲਾ ਰਾਹੋ ਮੈਂ ਗਰਭ ਗਵਾਈ ਹੈ ਭਾਈ ਹੈ ਵਿਚਾਰ ਸਾਹਿਬ ਸਿਉ ਮਨ ਮਾਨਿਆ ਦੇ ਸੱਚ ਆਧਾਰ ਹੋਇਆ ਉਸ ਨਾਮ ਸੰਤੋਖੀ ਹੈ ਸੇ ਵਾਸਾ ਸਹਾਇਤਾ ਕੋ ਬਿਘਨ ਲਗਾਈ ਚੱਲੈ ਹੁਕਮ ਰਜਾਈ ਹੁਕਮ ਰਜਾਈ ਜੇ ਜੋ ਚੱਲੈ ਸੋ ਪਵੈ ਖਜਾਨੇ ਖੋਟੇ ਠੌਰ ਨਾ ਪਾਇਣ ਰਲੇ ਜੂਠਾਨੇ ਨਿਤ ਨਿਤ ਖਰਾ ਸੰਭਾਲੀਐ ਸਾ ਸਬਦਾ ਪਾਈਐ ਕੋਟੇ ਨਦਨਾ ਆਵਣੀ ਲੇਖਣ ਜਲਾਈਐ ਜਿੰਨੀ ਆਤਮ ਚੀਨੇ ਆ ਪਰਮਾਤਮ ਸੋਈ ਏਕੋ ਅੰਮ੍ਰਿਤ ਬਿਰਕੈ ਵਲੈ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨ ਚਾਕਿਆ ਸਚ ਰਹਿ ਅਗਾਈ।

ਭਗਤ ਤੇਰੇ ਹੈਰਾਨ ਦਰਦ ਗਵਾਵਹੀ ਦਰਗਾ ਨਾਮ ਅਧੂਰ ਗੁਰਮੁਖ ਜਾਣ ਸੀ ਵੇਲਾ ਸੱਚ ਪ੍ਰਵਾਨ ਸ਼ਬਦ ਪਛਾਣ ਸੀ ਸਾਸਨ ਤੋਂ ਕਰ ਭਾਉ ਤੋਂ ਸਾਰ ਨਾਮ ਸੇ ਮਨੋ ਛੋੜ ਵਿਕਾਰ ਸੱਚਾ ਸੱਚ ਦੇ ਸੱਚਾ ਨ ਸੱਚਾ ਨਏ ਹੋ ਸੱਚੇ ਲਾਇਆ ਆਪੇ ਕਰੇ ਨਿਉ ਜੋ ਤਿਸ ਭਾਇਆ ਸੱਚੇ ਸੱਚੀ ਦਾਤ ਦੇ ਦਿਆਲ ਹੈ ਤਿਸੇ ਵੀ ਦਿਨ ਰਾਤ ਨਾਮ ਅਮੋਲ ਹੈ ਤੂੰ ਤਮੋ ਨੀ ਸੇਵ ਕਾਂਡੀਆ ਨਾਨਕ ਨਦਰ ਕਰੇ ਹੋ ਮਿਲੇ ਸੱਚ ਵਾਂਡੀਆ ਸਮਲਾ ਪਹਿਲਾ ਆਵਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ ਜਨਮ ਮਰਨ ਕਾ ਦੁੱਖਣ ਸਹਿ ਸਾਧੋਈ ਬਿਨਾਂ ਵੇ ਕਿਉਂ ਜੀਵਣਾ ਫਿਰਤਰੀ ਚਤੁਰਾਈ ਸਤਿਗੁਰ ਸਾਧਨਾ ਸੇਵੀ ਵਰ ਭਗਤ ਨਾ ਭਾਈ ਰਹਾਉ ਆਵਣ ਜਾਵਣ ਤੋ ਰਹਿ ਭਾਈ ਹੈ ਗੁਰਪੂਰਾ ਰਾਮ ਨਾਮ ਧਰ ਰਾਸ ਦੇ ਬਿਨ ਸਹਿ ਭਰਮ ਪੂਰਾ ਸਮਝਣਾ ਕੋ ਮਿਲ ਰਹੇ ਧੰਨ ਧਨ ਜਸ ਗਾਏ ਆਦਿ ਪੁਰਖ ਪਰੰਪਰਾ ਗੁਰਮੁਖ ਹਰ ਪਾਏ ਨਟੂਐ ਸੰਗ ਬਣਾਇਆ ਬਾਜੀ ਸੰਸਾਰਾ ਬਿਨ ਖਿੰਨ ਪਲ ਬਾਜੀ ਦੇਖੀ ਹੈ ਉਜਰਤ ਨਹੀਂ ਬਾਰਾ ਹੋ ਮੈਂ ਚੌਪੜ ਖੇਲਣਾ ਝੂਠੇ ਅਹੰਕਾਰਾ ਸਭ ਜਗ ਹਾਰੈ ਸੋਜਣਾ ਗੁਰ ਸ਼ਬਦ ਵਿਚਾਰਾ

ਤਾਰਿਆ ਸਾ ਮਹੱਲਾ ਤੀਜਾ ਅਸ਼ਟਪਦੀਆਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਸਤ ਬੇਦ ਸਿਮਰਤ ਸਾ ਤੇਰਾ ਸੁਰ ਸ੍ਰੀ ਚਰਨ ਸਮਾਣੀ ਸਾਕਾ ਤੀਨ ਮੂਲ ਮਤਰਾਵੈ ਤੂੰ ਤਾਂ ਸਰਬ ਵਿਡਾਣੀ ਤਾਕੇ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਉ ਤਤੀਸ ਕਰੋੜੀ ਦਾਸ ਤੁਮਾਰੈ ਰਿਸਦ ਪ੍ਰਾਣ ਅਧਾਰੀ ਤਾਂ ਕੇ ਰੂਪ ਨ ਜਾਈ ਲਖਣੇ ਕਿਆ ਕਰ ਆਖ ਵਿਚਾਰੀ ਤਿੰਨ ਗੁਣਾ ਤੇਰੇ ਜੁਗ ਹੀ ਅੰਤਰ ਚਾਰੇ ਤੇਰੀਆਂ ਖਾਣੀ ਕਰਮ ਹੋਵੇ ਤਾਂ ਪਰਮ ਪਦ ਪਾਈ ਹੈ ਕਥੇ ਕਥ ਕਹਾਣੀ ਤੂੰ ਕਰਤਾ ਕੀ ਆ ਸਭ ਤੇਰਾ ਕਿਆ ਕੋ ਕਰੇ ਪ੍ਰਾਣੀ ਜਾ ਕੋ ਨਦਰ ਕਰੇ ਤੂੰ ਆਪਣੀ ਸਾਈ ਸੱਚ ਸਮਾਣੀ ਨਾਮ ਤੇਰਾ ਸਭ ਕੋਈ ਲੇਤ ਹੈ ਜੇਤਾ ਆਵਣ ਜਾਣੀ ਜਾ ਤੁਧ ਭਾਵੈ ਤਾਂ ਗੁਰਮੁਖ ਬੂਝੈ ਹੋਰ ਮਨਮੁਖ ਫਿਰੈ ਆਣੀ ਚਾਰੇ ਵੇਦ ਬ੍ਰਹਮੇ ਕੋ ਦੀਏ ਪੜ ਪੜ ਕਰੇ ਵਿਚਾਰੀ ਤਾਂ ਕਹੁਕਮ ਨਾ ਬੂਝੇ ਬੱਪੜਾ ਨਰਕ ਸੁਰਗੇ ਅਵਤਾਰੀ।

ਸਤਿਗੁਰੂ ਹਮਰਾ ਭਰਮ ਗਵਾਇਆ, ਨਾਮ ਨਿਰੰਜਨ ਮਨ ਵਸਾਇਆ, ਸ਼ਬਦ ਜੀਨ ਸਦਾ ਸੁਖ ਪਾਇਆ। ਸੁਣ ਮਨ ਮੇਰੇ ਤਤ ਗਿਆਨ ਦੇਵਣ ਵਾਲਾ, ਸਭਿਤ ਜਾਣੈ ਗੁਰਮੁਖ ਪਾਈਐ ਨਾਮ ਨਿਧਾਨ ਰਹਾਉ। ਸਤਿਗੁਰ ਭੇਟੇ ਕੀ ਵਡਿਆ।

ਹੋਈ। ਗੁਰਸੇਵਾ ਤੇ ਸਭ ਕੁੱਲ ਉਧਾਰੈ, ਨਿਰਮਲ ਨਾਮ ਰੱਖੇ ਉਰ ਧਾਰੇ, ਸੱਚੀ ਸੋਭਾ ਸੱਚ ਦੁਆਰੇ, ਸੇਵਟ ਭਾਗੀ ਜੇ ਗੁਰ ਸੇਵਾ ਲਾਏ, ਅੰਦਨ ਭਗਤ।

ਘਰ ਅਠਵਾਂ ਕਾਫੀ ਗੁਰ ਤੇਸ਼ਾਂ ਤੋਂ ਬੁਝਾਇਆ ਜਿਨ ਤਿਸ਼ਨਾਕ ਨੂੰ ਬੁਝਾਈ ਗੁਰ ਤੇ ਨਾਮ ਪਾਈ ਹੈ ਵੱਡੀ ਵਡਿਆਈ ਏਕੋ ਨਾਮ ਚੇਤ ਮੇਰੇ ਭਾਈ ਜਗ ਜਲੰਧਾ ਦੇਖੈ ਭੱਜ ਪੈ ਸਰ ਨਾਈ ਰਹਾਓ ਗੁਰ ਤੇ ਗਿਆਨ ਉਪਜੈ ਮਾਤਾ ਤਤ ਵਿਚਾਰਾ ਗੁਰ ਤੇ ਘਰ ਦਰ ਪਾਇਆ ਭਗਤੀ ਪਰੇ ਭੰਡਾਰਾ ਗੁਰਮੁਖ ਨਾਮ ਤੇ ਆਈ ਹੈ ਬੁਝੇ ਵਿਚਾਰਾ ਗੁਰਮੁਖ ਪਸਲਾ ਅੰਤਰ ਸ਼ਬਦ ਅਪਾਰਾ ਗੁਰਮੁਖ ਸੁਖ ਉਪਜੈ ਦੁੱਖ ਦੇ ਨਾ ਹੋਈ ਗੁਰਮੁਖੋ ਮੈਂ ਮਾਰੀ ਹੈ ਮੰਦਰਮਲ ਹੋਈ ਸਤਿਗੁਰ ਮਿਲਿਆ ਆਪ ਗਿਆ ਤਿਸ਼ਨਾ ਸੋਜੀ ਤ੍ਰੇ ਭਵਨ ਸੋਜੀ ਪਾਈ ਨਿਰਮਲ ਜੋਤ ਪਸਰ ਰਹੀ ਜੋਤੀ ਜੋਤ ਮਿਲਾਈ ਪੂਰੇ ਗੁਰ ਸਮਝਾਇਆ ਮਤ ਭੂਤਮ ਹੋਈ ਅੰਤਰ ਸੀਤਲ ਸ਼ਾਂਤ ਹੋਏ ਨਾ ਮੈਂ ਸੁਖੋ ਸੋਈ ਪੂਰਾ ਸਤਿਗੁਰ ਤਾਂ ਮਿਲੈ ਜਾਂ ਨਦਰ ਕਰੇਈ ਖਿਲ ਵਿਪਾ ਸਭ ਕੱਟੀਐ ਫਿਰ ਦੁੱਖ ਵਿਘਨ ਨਾ ਹੋਈ ਆਪਣੇ ਹੱਥ ਵਡਿਆਈਆਂ ਦੇ ਨਾਮ ਮੈਂ ਲਾਏ ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਏ ਆਸਾ ਮਾਲਾ ਤੀਜਾ ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੈ ਮੇਰੇ ਭਾਈ ਅੰਦਿਨ ਸੱਚੀ ਭਗਤ ਕਰ ਸੱਚੈ ਸਤਿ ਲਾਈ ਏਕੋ ਨਾਮ ਤੇ ਆਏ ਤੂੰ ਸੱਚ ਸੁਖ ਪਾਵੈ ਮੇਰੇ ਭਾਈ।

ਸਤਿਗੁਰ ਪਾਇਆ ਨਾ ਜਾਏ। ਪੰਡਿਤ ਪੜਦੇ ਜੋ ਦੁਗੀ ਦਿਨ ਬੂਝ ਨਾ ਪਾਏ, ਆਪੇ ਥੈ ਸਭ ਰੱਖੇ ਉਹਨੂੰ ਕਿਛੁ ਕਹਿਣ ਨਾ ਜਾਈ, ਆਪੇ ਦੇ ਸੋ ਪਾਈਐ ਗੁਰ ਬੂਝ ਬੁਝਾਈ, ਜੀ ਜਨ ਸਭ ਤੇ ਸਦਾ ਸਭਨਾ ਕਾ ਸੋਈ, ਮੰਦਾ ਕਿਸ ਨੂੰ ਵਾਕੀਐ ਜੇ ਦੂਜਾ ਹੋਈ, ਇੱਕੋ ਹੁਕਮ ਵਰਤਦਾ।

ਭੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸੱਸੂਜੀ ਹੋਈ ਹੋਈ ਭੁਲਾਏ ਕਿਸੇ ਦੇ ਨਾ ਭੁੱਲਣੀ ਸੱਜਣ ਸੋਈ ਘਰ ਮੈਂ ਪੰਚ ਵਰਤਦੇ ਪੰਚੇ ਵਿਚਾਰੀ ਨਾਨਕ।

ਕਿਸ਼ਨਾ ਹੀ ਗੁਰਪ੍ਰਸਾਦੀ ਪਾਈ ਅੰਤਰ ਕਪਟ ਖੁਲਾਹੀ ਸਤਿਗੁਰ ਤੇ ਅਰਪਾਈ ਹੈ ਭਾਈ ਅੰਤਰ ਨਾਮ ਨਿਧਾਨ ਹੈ ਪੂਰਾ ਸਤਿਗੁਰ ਦੀ ਆ ਦਿਖਾਈ ਰਹਾਓ ਹਰ ਕਾ ਗਾਹਕ।

ਮਨ ਚੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ ਪਾਰਖੀਆਂ ਵੱਲ ਸੰਭਾਲ ਲਈ ਗੁਰਸੋ ਜੀ ਹੋਈ ਨਾਮ ਪਦਾਰਥ ਮੁੱਲ ਸਾ ਗੁਰਮੁਖ ਪਾਵੈ ਕੋਈ ਬਾਹਰ ਪਾਲੇ ਸੋ ਕਿਆ ਲੈ ਵਤ ਘਰ ਹੈ ਅੰਦਰ ਭਾਈ ਪਰ ਮੈਂ ਪੂਲਾ ਸਭ ਜਗ ਫਿਰੈ ਮਨਮੁਖ ਪਤਕ ਵਾਈ ਘਰ ਦਰ ਛੋਡੇ ਆਪਣਾ ਪਰ ਕਰ ਝੂਠ ਨਾ ਜਾਈ।

ਆਸਾ ਮਹੱਲਾ ਤੀਜਾ ਆਪੇ ਆਪ ਪਛਾਣਿਆ ਸਤ ਮਿੱਠਾ ਭਾਈ ਹਰ ਰਸਾ ਕੀ ਅਮਰੁਤ ਭੈਣ ਸਚੋ ਭਾਈ ਅਰਜੀਓ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮੁਖ ਸਲਾਈਏ ਬਿਖ ਮਾਏ ਉਦਾਸਾ ਰਹਾਉ ਬਿਨ ਸ਼ਬਦ ਆਪ ਨਾ ਜਾਪੇ ਸਬੰਧੀ ਭਾਈ ਗੁਰਮਤੀ ਗੜ ਚਾਨਣ ਨਾਮ ਅੰਤ ਸੁਖਾਈ ਨਾਮੇ ਨਾਮ ਵਰਤਦੇ ਨਾਮੇ ਵਰਤਾਰਾ ਅੰਤਰ ਨਾਮ ਮੁੱਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣਿਆ ਨਾਮ ਮੰਨੀਏ ਨਾਮੇ ਵਡਿਆਈ ਨਾਮ ਸਲਾਹ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਗੜ ਚਾਨਣਾ ਨਾਮੇ ਸੁਭਾ ਪਾਈ ਨਾਮੇ ਸੁਖ ਬਜਾ ਨਾਮੇ ਸਰਣਾਈ ਬਿਨ ਨਾਮੇ ਕੋਈ ਨਾ ਮੰਨੀਐ ਮਨ ਮੁਖ ਪਤ ਗਵਾਈ ਜੰਪੁਰ ਪੱਦੇ ਮਾਰੀਐ ਬਿਰਤਾ ਜਨਮ ਗਵਾਈ ਨਾਮੇ ਹੀ ਸਭ ਸੇਵਾ ਕਰਿਆ ਗੁਰਮੁਖ ਨਾਮ ਬੁਝਾਈ ਨਾਮੇ ਹੀ ਨਾਮ ਮੰਨੀਏ ਨਾਮੇ ਵਡਿਆਈ ਜਿਸਨੂੰ ਦੇਵੈ ਤਿਸ ਮਿਲੈ ਗੁਰਮਤੀ ਨਾਮ ਬੁਝਾਈ ਨਾਨਕ ਸਭ ਕੀ ਨਾਮ ਹੈ ਕਿ ਵਸੈ ਪੂਰੇ ਭਾਗ ਪਾਈ ਅਸਾ ਮਹੱਲਾ ਚੌਥਾ ਦੁਆਗਣੀ ਮਹਿਲ ਨਾ ਪਾਏਨ ਨਾ ਜਾਣਨ ਫਿਰਕਾ ਸੁਆਓ ਫਿੱਕਾ ਬੋਲੇ ਨਾ ਨਵੈ ਦੂਜੈ ਭਾਉ ਸੁਆਓ ਇਹ ਮਨੂਆ ਕਿਉਂ ਕਰ ਵਸੇ ਆਵੈ ਗੁਰਪ੍ਰਸਾਦੀ ਠਾਕੀ ਹੈ ਗਿਆਨ ਮਤੀ ਘਰੇ ਆਵੈ ਰਹਾਓ ਸੁਹਾਗਣੀ ਆਪ ਸੁਹਾਰਨ ਲਾਏ ਪ੍ਰੇਮ ਪਿਆਰ ਸਤਿਗੁਰ ਕਹਿ ਭਾਣੇ ਚਲਦੀ ਆ ਨਾਮੇ ਸਹਿ ਸਿਗਾਰ ਸਦਾ ਰਵੈ ਭਰੇ ਆਪਣਾ ਸੱਚੀ ਸੇਜ ਸੁਭਾਏ ਫਿਰ ਕਹਿ ਪ੍ਰੇਮ ਮੋਈ ਐ ਮਿਲ ਪ੍ਰੀਤਮ ਸੁਖ ਪਾਏ ਗਿਆਨ ਅਪਾਰ ਸਿਗਾਰ ਹੈ ਸੋਭਾਵੰਤੀ ਨਾਰ ਸਾ ਸਵਰਾਈ ਸੁੰਦਰੀ ਫਿਰ ਕਹਿ ਤਪਿਆਰ ਸੁਹਾਗਣੀ ਵਿੱਚ ਰੰਗ ਰੱਖੀ ਉਹਨੂੰ ਸੱਚੇ ਅਲਗ ਅਪਾਰ ਸਤਿਗੁਰ ਸੇਵ ਨੇ ਆਪਣਾ ਸੱਚੇ ਭਾਏ ਪਿਆਰ ਸੁਹਾਗਣੀ ਸਿਗਾਰ

ਭਗਤ ਰਤੇ ਸੀ ਉੱਤਮਾ ਜਤ ਪਤ ਸ਼ਬਦ ਹੋਈ ਬਿਨ ਨਾ ਮੈਂ ਸਭ ਨੀ ਜਾਤ ਹੈ ਬਸਟਾ ਕਾ ਕੀੜਾ ਹੋਈ ਓਂ ਕਰਦੀ ਸਭ ਫਿਰੈ ਬਿਨ ਸ਼ਬਦ ਓ ਨਾ ਜਾਏ ਨਾਨਕ ਨਾਮ ਰਤੇ ਤਿਨੋ ਮੈਂ ਕਹੀ ਸੱਚੇ ਰਹਿ ਸਮਾਏ ਅਸਮ ਲਤਿ ਜਸ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਅਥੇ ਕਰ ਜਾਪਦਾ ਅੱਗੇ ਜੁਗ ਜੁਗ ਪ੍ਰਗਟ ਹੋਏ।

ਹੋਈ ਬਿਨ ਪੈ ਕਰਮਕ ਮਾਵਣੇ ਝੂਠੇ ਠਾਉ ਨਾ ਕੋਈ। ਜਿਸਨੂੰ ਆਪੇ ਰੰਗੇ ਸੁਰਪ ਸੀ ਸਤਸੰਗਤ ਮੇ ਲਾਏ, ਪੂਰੇ ਗੁਰ ਤੇ ਸਤਸੰਗਤ ਉਪਜੈ ਸਹਿਜ ਸਹਿਜ ਸੁਭਾਏ, ਬਿਨ ਸੰਗਤੀ ਸਭ ਐਸਾ ਰਹਿ ਜੈਸੇ ਪਸਟੂਰ, ਜਿਨ ਕੀਤੇ ਤਿਸ ਨਾ ਜਾਣਨੀ ਬਿਨਾ ਵੈ ਸਭ ਚੋਰ। ਇੱਕ ਗੁਣ ਵਿਹਾਜੈ ਗੁਣ ਵਿਕਣ, ਗੁਰ ਕੈ ਸਹਿ ਸੁਭਾਏ, ਗੁਰ ਸੇਵਾ ਤੇ ਨਾਮ ਪਾਈਐ ਉੱਠਾ ਅੰਦਰ ਆਏ, ਸਭਨਾ ਕਾ ਦਾਤਾ ਕੈ ਸਿਰ ਧੰਦੇ ਲਾਏ, ਨਾਨਕ ਨਾਮੇ ਲਾਇਆ ਨਾਨਕ ਨਾਮੇ ਲਾਏ ਸਵਾਰਨ, ਸ਼ਬਦੇ ਲੈ ਮਿਲਾਏ ਮਹੱਲਾ ਤੀਜਾ ਆਸਾ ਮਹੱਲਾ ਤੀਜਾ। ਸਭ ਨਾਵੈ ਨੂੰ ਲੋਚਦੀ ਜਿਸ ਕਿਰਪਾ ਕਰੇ ਸੁਭਾਏ, ਬਿਨਾਵੈ ਸਭ ਦੁੱਖ ਹੈ ਸੁਖ ਤਿੰਨ ਤਿਸ ਜਿਸ ਮਨ ਵਸਾਏ, ਤੂੰ ਬੇਅੰਤ ਦਿਆਲ ਹੈ ਤੇਰੀ ਸਰਨਾਈ, ਗੁਰਪੁਰੇ ਤੇ ਪਾਈਐ ਨਾਮੇ ਵਡਿਆਈ ਰਹਾਓ।

ਲੈ ਇੱਕ ਦਰਗੈ ਮਾਰ ਕੜੇ ਕੁੜਿਆਰ ਇੱਕ ਤੁਰ ਪਵਿਤ ਪਾਵਨ ਹੈ ਤੁਧ ਨਾਮੇ ਲਾਏ ਗੁਰਸੇਵਾ ਦਿਸ ਕੋ ਪਜੈ ਸੱਚਾ ਸ਼ਬਦ ਬੁਝਾਏ ਕੁਚੀ ਕੁਚਲ ਕੁਚੀਲ

0: ਚਾਰ ਵਾਰ ਪਾਇਆ ਕਾਮਣੀ ਗੁਰਮੇਲ ਮਿਲਾਈ ਰਹਾਓ ਇੱਕ ਫਿਰ ਅਧੂਰ ਨਾ ਜਾਣੀ ਦੂਜੇ ਭਰਮ ਭੁਲਾਈ ਕਿਉਂ ਪੈਣ ਡੁਹਾਗਣੀ ਦੁਖੀ ਰਹਿਣ ਵਿਹਾਏ ਜਿਨ ਕਹਿ ਮਨ ਚਿਤ ਸੱਚ ਵਸਿਆ ਸੱਚੀ ਕਾਰ ਕਮਾਏ ਅੰਦਨ ਸੇਵੇ ਸਹਿਜ ਸਿਉਂ ਸੱਚੇ ਮਾਏ ਸਮਾਏ ਦੁਆਗਣੀ ਭਰਮ ਭੁਲਾਇਆ ਕੂੜ ਬੋਲ ਬਿਕਾਏ ਫਿਰ ਨਾ ਜਾਣਨ ਆਪਣਾ ਸੁਣੀ ਦੇਹ ਦੁੱਖ ਸੇਜ ਦੁੱਖ ਪਾਏ ਸੱਚਾ ਸਾਹਿਬ ਕਹਿ ਮਤ ਮਨ ਭਰਮ ਭੁਲਾਏ ਗੁਰਪੂਜ ਸੇਵਾ ਕਰੈ ਸੱਚ ਨਿਰਮਲ ਮਨ ਵਸਾਏ ਸੁਹਾਗਣੀ
1: ਸੁਹਾਗਣੀ ਸਦਾ ਫਿਰ ਪਾਇਆ ਹੋਮੇ ਆਪ ਗੁਆਏ ਫਿਰ ਛੇਤੀ ਅੰਦਰ ਗਹਿ ਰਹੇ ਸੱਚੇ ਸੇ ਸੁਖ ਪਾਏ ਮੇਰੀ ਮੇਰੀ ਕਰ ਗਏ ਭੱਲੇ ਕੁਛ ਨ ਪਾਏ ਮਹਿਲ ਨਾਹੀਂ ਡੁਹਾਗਣੀ ਅੰਤ ਗਈ ਪਛਤਾਏ ਸੋ ਫਿਰ ਮੇਰਾ ਇਹ ਕਹੇ ਕਿ ਉਸੇ ਲਈ ਬੁਲਾਏ ਨਾਨਕ ਜੇ ਸੁਖ ਲੋੜੇ ਕਾਮਣੇ ਹਰ ਕਾ ਨਾਮ ਮਨ ਵਸਾਇਆ ਸ ਮਹਲਾ ਤੀਜਾ ਅੰਮ੍ਰਿਤ ਨਾ ਚਾਖ ਨਿਰਸਾਇਆ ਸਹਿ ਸੁਹਾਏ ਸੱਚਾ ਵੇ ਬਰਵਾਏ ਤਿਸਨੂੰ ਤਰਨ ਥਮਾਏ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾਂ ਮੁਖ ਪਾਏ ਮਨ ਸਦਾ ਹਰਿਆਵਲਾ ਸਹਿਜੇ ਹਰ ਗੁਣ ਗਾਏ ਰਹਾਓ ਮਾਨੁਖ ਸਦਾ ਸੋ ਦੁਹਾਗਣੀ ਦਰ ਖੜੀਆਂ ਮਿਲਾਏ ਜਿਨ੍ਹਾਂ ਫਿਰ ਕਾ ਸਵਾਦ ਨਾ ਆਇਓ ਜੋ ਤੁਰ ਲਿਖਿਆ ਸੋ ਕੁਮਾਏ ਗੁਰਮੁਖ ਬੀਜੇ ਸੱਚ ਮੈਂ ਸੱਚ ਨਾਮ ਪਰਿਵਾਰ ਜੋ ਇਤ ਲਾਏ ਲਾਏ ਨੇ ਭਗਤੀ ਦੇ ਭੰਡਾਰ ਗੁਰਮੁਖ ਸਦਾ ਸੁਹਾਗਣੀ ਭੈ ਭਗਤ ਸ਼ਿੰਗਾਰ ਅੰਡੇ ਦਾ ਵਿਪਰੇ ਆਪਣਾ ਸੱਚ ਰੱਖੇ ਉਧਾਰ ਜਿਨ੍ਹਾਂ ਵੀ ਲਾਵੇ ਆਪਣਾ ਤਿਨ੍ਹਾਂ ਵੀ ਟੁਬਲ ਜਾਓ ਸਦਾ ਫਿਰ ਕੈ ਸੰਗ੍ਰਹ ਵਿੱਚੋ ਆਪ ਗੁਆਏ ਤਨ ਮਨ ਸੀਤਲ ਮੁਖੋ ਚਲੇ ਫਿਰ ਕੇ ਫਾਇਸ ਪਿਆਰ ਫਾਇ ਪਿਆਰ ਸੇਜ ਸੁਹਾਗਾਲੀ ਫਿਰ ਆਵੇ ਹੋਮੇ ਤਿਸਨਾ ਮਾਰ ਕਰ ਕਿਰਪਾ ਕਰੇ ਆਇਆ ਗੁਰ ਕੇਤ ਵਪਾਰ ਵਰ ਪਾਇਆ ਸੁਹਾਗਣੀ ਕੇਵਲੇ ਕੁਮਰਾਰ ਸਭੈ ਗੁਣ ਹੈ ਬਖਸ਼ਾਲੇ ਮੇਲੇ ਮਿਲਣ ਹਾਰ ਨਾਨਕੇ ਆਖਣੇ ਆਖਿਆ ਜੇ ਸੁੰਦਰੇ ਪਿਆਰ ਆਸਾ ਮਹੱਲਾ ਤੀਜਾ ਸਤਿਗੁਰ ਕੈ ਗੁਣ ਉਪਜੈ ਜਾ ਪ੍ਰਭ ਪਹਿਲੇ ਸੋਏ ਸਹਿਜ ਨਾਮ ਦੇ ਆਈਏ ਗਿਆਨ ਪ੍ਰਗਟ ਹੋਏ ਮਨਸਾ ਮਤ ਜਨ ਹਰ ਦੂਰ ਹੈ ਸਦਾ ਵੇਖ ਦੂਰ ਸਦਾ ਸੁਣਦਾ ਸਦਾ ਵੇਖਦਾ ਸਭਰਿਆ ਪ੍ਰਭੂ ਰਹਾ ਗੁਰਮੁਖਿਆ ਪਛਾਣਿਆ ਤਿੰਨ ਇੱਕ ਮਨ ਧਿਆਇਆ ਸਦਾ ਰਵੈ ਪਿਰੇ ਆਪਣਾ ਸੱਚੇ ਨਾਮ ਸੁਖ ਪਾਇਆ ਏ ਮਨ ਏ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਹਰ ਸਰਣਾਈ ਭੱਜ ਪਵੋ ਪਾਏ ਮੁਖ ਦੁਆਰ ਸ਼ਬਦ ਸੁਣੀਐ ਸ਼ਬਦ ਬੁਝੀਐ ਸੱਚ ਰਹਿ ਲਿਵਲਾਏ ਸ਼ਬਦ ਹੋਮੇ ਮਾਰੀਐ ਸੱਚੇ ਮਹਿਲ ਸੁਖ ਪਾਏ ਇਸ ਯੁਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਹਣਾ ਹੋਏ ਮਨ ਮਾਏ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਲਮਣਾ ਹੋਏ ਜਿਨੀ ਨਾਮ ਸਾਰਿਆ ਸੇ ਮੂਹੇ ਮਰ ਜਾਹੇ ਹਰ ਸਾਧਨ ਆਇ ਵਿਸਟਾ ਮੈਂ ਸਮਾਏ ਕਿ ਆਪੇ ਬਖਸ਼ੋ ਮਲਾਏ ਨੇ ਅਣਦਿਨ ਨਾਮੇ ਲਾਏ ਸੱਚ ਕਮਾਵੇ ਸੱਚ ਰਹੇ ਸੱਚੇ ਸਤਿ ਮਾਏ ਬਿਨ ਸ਼ਬਦੇ ਸੁਣੀਏ ਨਾ ਦੇਖੀਏ ਜਗ ਅੰਨ ਜਗ ਬੋਲੇ ਅੰਨ ਬ੍ਰਹਮਾਨ ਬ੍ਰਹਮਾਏ ਬਿਨ ਨਾਵੇ ਦੁਖ ਪਾਏ ਸੇ ਨਾ ਮਿਲੇ ਤਿਸੇ ਰਜਾਏ ਜਿਨ ਬਾਣੀ ਸੋਚਿਤ ਲਾਇਓ ਸੇ ਜਨ ਨਿਰਮਲ ਪ੍ਰਵਾਨ ਨਾਨਕ ਨਾਮ ਤਿਨਾ ਕਦਨ ਵਿਸਰੇ ਜੇ ਸੇ ਦਰ ਸੱਚੇ ਜਾਣ ਅਸਾ ਮਹੱਲਾ ਤੀਜਾ

ਹੋਏ ਹਰਿ ਹਰਿ ਨਾਮ ਜਿਨ ਕੀ ਪਤ ਹੋਏ ਸਭ ਤਿਨਾ ਕਜਨ ਵਹਿ ਤਿਨ ਮਾਨੇ ਸਭ ਕੋਇ ਰਹਾਉ ਹੂੰ ਮੈਂ ਮੇਰਾ ਜਾਤ ਅਤਿ ਕ੍ਰੋਧੰ ਅਭਿਮਾਨ ਸਭ ਦੇ ਮਰੇ ਤਮ ਜਾਤ ਜੈ ਜੋਤੀ ਜੋਤ ਮਿਲੇ ਭਗਵਾਨ ਪੂਰਾ ਸਤਿਗੁਰੂ ਭੇਟਿਆ ਸਫਲ ਜਨ ਪਰ ਹਮਾਰਾ ਗੁਰਮੁਖ ਨਾਮ ਨਵੇਂ ਨਿਧ ਪਾਇਆ ਭਰੇ ਕੁਟ ਭੰਡਾਰ ਆਵੇ ਸੁਰਾਸੀ ਕੇ ਵਪਾਰੀਏ ਜਿਨ੍ਹਾਂ ਨਾਮ ਪਿਆਰਾ ਗੁਰਮੁਖ ਹੋਇਆ ਸੋ ਤਨ ਪਾਏ ਜਿਨ੍ਹਾਂ ਅੰਤਰ ਸਦ ਵਿਚਾਰ ਭਗਤੀ ਸਾਰਣ ਜਾਣਨੀ ਮਨ ਖੁੰਕਾਰੀ ਧੁਰੂ ਆਪ ਖੁਆਏ ਨੇ ਜੂਏ ਬਾਜੀ ਹਾਰੇ ਬਿਨ ਪਿਆਰੇ ਭਗਤ ਨ ਹੋਏ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਏ ਗੁਰ ਸ਼ਬਦੀ ਮਤੀਰ ਜਿਸ ਨੋ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਚਾਰੇ ਹਿਰਦੇ ਕੋ ਨਾਮ ਸਹਿ ਹੁਮੇ ਦੁਬਦਾ ਮਾਰ ਭਗਤਾ ਕੀ ਜਤ ਪਤ ਕੋ ਨਾਮ ਹੈ ਆਪੇ ਲੈ ਸਵਾਰ ਸਦਾ ਸਰਣਾਏ ਤਿਸ ਕੀ ਜੋ ਭਾਵ ਹੈ ਤਿਉ ਕਰ ਸਾਰ ਭਗਤ ਨਿਰਾਲੀ ਅਲਹਦੀ ਜਾਪੇ ਗੁਰੂ ਵਿਚਾਰ ਨਾਨਕ ਨਾਮ ਹਿਰਦੇ ਵਸੈ ਭੈ ਭਗਤੀ ਨਾਮ ਸਵਾਰ ਭਗਤ ਨਿਰਾਲੀ ਅਲਹਦੀ ਜਾਪੇ ਗੁਰੂ ਵਿਚਾਰ ਨਾਨਕ ਨਾਮ ਹਿਰਦੇ ਵਸੈ ਭੈ ਭਗਤੀ ਨਾਮ ਸਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੀ ਪੰਚਰਾਗਣੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵੈ ਬੰਗਲੀ ਪੁਨਸਲੇ ਕੀ ਪਈ ਬਾਰੀ ਏ ਭੈਰਵ ਕੀ ਪੰਚੋ ਨਾਰੀ ਪੰਚਮਰਖ ਦਸਾਖ ਸੁਨਾਵੈ ਬੰਗਾਲ ਮਦ ਮਾਧਵ ਗਾਵੈ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵੈ ਗਾਇਣ ਪਾਤਰ ਦੁਤੀਆ ਮਾਲਕ ਸਕਲ ਆਪੈ ਸੰਗ ਰਾਗਨੀ ਪੰਚੋ ਥਾਪੈ ਗੌਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਉਤੀ ਉਚਾਰੀ ਧਨਾਸਰੀਏ ਪੰਚੋ ਗਾਈ ਮਾਲ ਰਾਖੋ ਸਤਸੰਗ ਲਾਈ ਮਾਰੂ ਮਸਤੰਗ ਮੇਵਾਰਾ ਪ੍ਰਬਲ ਚੰਡ ਕੋ ਸਕੋ ਭਾਰਾ ਖੋ ਖਟਿਓ ਭਵਰਾ ਆਨੰਦ ਗਾਏ ਅਸ਼ਟ ਮਾਲ ਕੋ ਸਤਸੰਗ ਲਾਏ ਪੁੰਨ ਆਯੋ ਹਿੰਡੋਲ ਪੰਚਨਾਰ ਸੰਗ ਅਸ਼ਟ ਸੁਤ ਠੈਤਾਨ ਕਲੋਲ ਗਾਇਣ ਤਾਰ ਮਿਲਾਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸਹਾਈ ਸਰਸੇਰੀ ਲੈ ਭਾਰ ਜਾ ਸੰਗਲਾਈ ਪੰਚੋ ਆਰ ਜਾ ਸੁਰਮਾਨੰਦ ਪਾਸ ਕਰੇ ਆਏ ਚੰਦਰ ਮੇ ਮੰਗਲਨ ਸੁਹਾਏ ਸਰਸਬਾਨ ਆਏ ਬਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟਪੁੱਤਰ ਮੈਂ ਕਹਿ ਸਵਾਰੀ ਪੁਨਾਈ ਦੀਪਕ ਕੀ ਬਾਰੀ ਕਾ ਸ਼ੇਲੀ ਪਟ ਮੰਜਰੀ ਢੋਡੀ ਕਹੀ ਅਲਾਪ ਕਾ ਮੋਦੀ ਓ ਗੁਜਰੀ ਸੰਗ ਦੀਪਕ ਕੇ ਥਾਪ ਕਾ ਲੰਕਾ ਕੁੰਤਲੇ ਓ ਰਾਮਾ ਕਮਲ ਕੁਸ਼ਨ ਚੰਪਕ ਕੇ ਨਾਮਾ ਗੌੜਾ ਓ ਕੰਧੜਾ ਕਲਿਆਨਾ ਅਸ਼ਟ

ਸਾ ਗੁਣ ਗੁਣੀ ਉੱਚੇ ਸੁਰ ਸੋਹੋ ਪੁਨਕੀਨੀ ਮੇਘ ਰਾਗ ਸਿਉ ਪਾਂਚੋ ਚੀਨੀ ਬੈਰਾ ਤਰ ਗਜ ਤਰ ਕੇ ਦਾਰਾ ਜਬਲੀ ਤਰ

0: ਲੈਣੇ ਆ, ਬਸ ਮੈਨੂੰ
1: ਤੈਨੂੰ ਫੜਾਏ, ਮੈਂ ਕਿਹਾ ਫੜਾ ਲੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ: ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ

0: ਕੋਨ ਸੰਗ ਮੋਹੇ ਆਧਾਰੋ
1: ਸੁਖ ਮਨੇ ਸੁਖ ਅੰਮ੍ਰਿਤ ਪ੍ਰਭ ਨਾਮ
0: ਭਗਤ ਜਨ ਕੇ ਮਨ ਵਿਸਰਾਮ ਰਹਾਓ
1: ਪ੍ਰਭ ਕੈ ਸਿਮਰਨ ਗਰਭ ਨਾ ਬਸੈ
0: ਪ੍ਰਭ ਕੇ ਸਿਮਰਨ ਦੁਖ ਜਮ ਨਾਸੇ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ
0: ਪ੍ਰਭ ਕੇ ਸਿਮਰਨ ਦੁਸ਼ਮਣ ਟਰੇ
1: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ
0: ਪ੍ਰਭ ਕੇ ਸਿਮਰਨ ਅੰਧਨ ਜਾਗੇ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
0: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੇ
1: ਪ੍ਰਭ ਕਾ ਸਿਮਰਨ ਸਾਧ ਕੈ ਸੰਗ
0: ਸਰਵਨ ਦਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਧ ਸਿਧ ਨੋ ਨਿਧ
0: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੈ ਸਿਮਰਨ ਜਪ ਤਾ ਪੂਜਾ
0: ਪ੍ਰਭ ਕੇ ਸਿਮਰਨ ਬਿਨ ਸੇ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ
0: ਪ੍ਰਭ ਕੇ ਸਿਮਰਨ ਦਰਗੇ ਮਾਨੀ
1: ਪ੍ਰਭ ਕੈ ਸਿਮਰਨ ਹੋਏ ਸੋ ਭਲਾ
0: ਪ੍ਰਭ ਕੇ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨ ਆਪ ਸਿਮਰਾਏ
0: ਨਾਨਕ ਤਾਂ ਕੇ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਉੱਚਾ
0: ਪ੍ਰਭ ਕੇ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ
0: ਪ੍ਰਭ ਕੇ ਸਿਮਰਨ ਸਭ ਕੇ ਸੋਜੈ
1: ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ
0: ਪ੍ਰਭ ਕੇ ਸਿਮਰਨ ਪੂਰਨ ਆਸ
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
0: ਅੰਮ੍ਰਿਤ ਨਾਮ ਰਿਧ ਮਾਹੇ ਸਮਾਏ
1: ਪ੍ਰਭ ਜੀ ਬਸੈ ਸਾਧ ਕੀ ਰਸਨਾ
0: ਨਾਨਕ ਜਨ ਕਾ ਦਾਸਣ ਦਸਣਾ
1: ਪ੍ਰਭ ਕੋ ਸਿਮਰੇ ਸੇ ਤਨਵੰਤੇ
0: ਪ੍ਰਭ ਕੋ ਸਿਮਰੇ ਸੇ ਪੁੱਤ ਬੰਤੇ
1: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ
0: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਬੇਹ ਮੋਹਤਾਜ
0: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰੇ ਸੇ ਅਭਿਨਾਸੇ ਸੁਖਵਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
0: ਨਾਨਕ ਜਨ ਕੀ ਮੰਗੇ ਰਵਾਲਾ
1: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
0: ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
0: ਪ੍ਰਭ ਕੋ ਸਿਮਰੇ ਤਿਨ ਸੁਖ ਬਹਾਵੇ
1: ਪ੍ਰਭ

0: ਸਿਮਰਨ ਕਬੂ ਨਾ ਚੂਰੇ,
1: ਰੱਬ ਕੈ ਸਿਮਰਨ ਹਰ ਗੁਣ ਬਾਨੀ,
0: ਰੱਬ ਕੈ ਸਿਮਰਨ ਸਹਿਜ ਸਮਾਨੀ,
1: ਰੱਬ ਕੈ ਸਿਮਰਨ ਦੇਹ ਚਲਿਆਸਣ,
0: ਰੱਬ ਕੈ ਸਿਮਰਨ ਕਮਲ ਬਗਾਸਣ,
1: ਰੱਬ ਕੈ ਸਿਮਰਨ ਅਨਹਤ ਚੁਨ ਘਰ,
0: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ,
1: ਸਿਮਰੇ ਸੇਜਨ ਜਿਨ ਕੋ ਪ੍ਰਮੇ,
0: ਨਾਨਕ ਤਿੰਜਨ ਸਰਨੀ ਪਿਆ,
1: ਹਰ ਸਿਮਰਨ ਕਰ ਭਗਤ ਪ੍ਰਗਟਾਏ,
0: ਹਰ ਸਿਮਰਨ ਲਗ ਵੇਦ ਪਾਏ,
1: ਹਰ ਸਿਮਰਨ ਭੈ ਸਿਧ ਜਤੀ ਦਾਤੇ,
0: ਹਰ ਸਿਮਰਨ ਨੀ ਚੌਂਕ ਉਠ ਜਾਤੇ,
1: ਹਰ ਸਿਮਰਨ ਤਾਰੀ ਸਭ ਧਰਨਾ,
0: ਸਿਮਰ ਸਿਮਰ ਹਰ ਕਾਰਨ ਕਰਨਾ,
1: ਹਰ ਸਿਮਰਨ ਕੀ ਓ ਸਗਲ ਆਕਾਰ,
0: ਹਰ ਸਿਮਰਨ ਮੈਂ ਆਪ ਨਿਰੰਕਾਰ,
1: ਕਰ ਕਿਰਪਾ ਜਿਸ ਆਪ

0: ਜਾਪ ਤਾਪ ਗਿਆਨ ਸਭ ਧਿਆਨ
1: ਸਿਮਰਤ ਬਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਕਲ ਤਿਆਗ ਬਨ ਮਧੇ ਫਿਰਿਆ
0: ਅਨੇਕ ਪ੍ਰਕਾਰ ਕੀ ਹੈ ਬਹੁ ਜਤਨਾ
1: ਗੁਣ ਦਾਨ ਹੋਮੇ ਬਹੁ ਰਤਨਾ
0: ਸਰੀਰ ਕਟਾਏ ਹੋਮੇ ਕਰ ਰਾਤੀ
1: ਵਰਤ ਨੇਮ ਕਰੇ ਬਹੁ ਪਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਕਵਾਰ
0: ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ
1: ਮਹਾ ਦਾਤ ਪੀਸਰ ਥੀ
0: ਅਗਨ ਮਾਹੇ ਹੋਮਤ ਪ੍ਰਾਨ
1: ਕੰਨ ਖਸਰ ਹੈ ਭਰਪੂਮ ਦਾਨ
0: ਨਿਓਲੀ ਕਰਮ ਕਰੇ ਬਹੁ ਆਸਨ
1: ਜੈਨਕ ਮਾਰਨ ਸਾਂਝ ਮਤ ਸਾਧਨ
0: ਨਿਮਕ ਨਿਮ ਕਰ ਸਰੀਰ ਕਟਾਵੇ
1: ਤੋ ਪੀ ਹੋਮੇ ਮੈਲ ਨ ਜਾਵੇ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਏ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਗ ਮਾਨਾ ਮਨ ਤੇ ਹੁਟੇ
0: ਸੋਚ ਕਰੇ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੇ
1: ਮਨ ਤੇ ਕਬੂ ਨ ਵਿਖਿਆ ਡਰੇ
0: ਜਲ ਧੋਵੇ ਬਹੁ ਦੇਹ ਅਨੀਤ
1: ਸੁਧ ਕਾਮ ਹੋਏ ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਤਰੇ ਪਥ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਤਰਾਪੇ
0: ਭੇਖ ਅਨੇਕ ਅਗਨ ਨਹੀਂ ਬੁਝੇ
1: ਕੋਟ ਪਾਦਰ ਗਏ ਨਹੀਂ ਸਿਜੇ।

0: ਬਰਾਨੀ
1: ਕਮਲ ਮੂਲ ਤੇ ਕਮਲ ਦਿਲ ਸਜਾਨੀ
0: ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ
1: ਗਰਭ ਅਗਨ ਮੈਂ ਜਿਨੇ ਅਵਾਰਿਆ
0: ਗਾਰ ਵਿਵਸਥਾ ਤੁਝੇ ਪਿਆਰੇ ਦੂਧ
1: ਵਰ ਜੋਵਨ ਭੋਜਨ ਸੁਖ ਸੂਦ
0: ਵਿਰਧ ਭਇਆ ਉਪਰ ਸਾਖ ਸੈਨ
1: ਮੁਖ ਅਪਿਆਉ ਬੈਠ ਕੋ ਦੈਨ
0: ਇਹ ਨਿਰਗੁਣ ਗਣ ਕਛੂ ਨ ਬੁਝੇ
1: ਬਾਖ ਲਿਓ ਤੋ ਨਾਨਕ ਸਿਜੇ
0: ਜੇ ਪ੍ਰਸਾਦ ਤਾਰ ਉਪਰ ਸੁਖ ਬਸ ਹੈ
1: ਸੁਤ ਪ੍ਰਾਤ ਮੀਤ ਬੰਤਾ ਸੰਗ ਹਸੇ
0: ਜੇ ਪ੍ਰਸਾਦ ਪੀਵੇ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਾ ਮੂਲਾ
0: ਜੇ ਪ੍ਰਸਾਦ ਭੋਗੇ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸਤ ਪਾਪ ਕਰ ਨੇਤਰ ਰਸਨਾ
1: ਜਿਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੁੜ ਅੰਧ ਵਿਆਪੇ
1: ਨਾਨੇ ਕਾਲ ਲਿਓ ਪ੍ਰਭ ਆਪੇ।

0: ਮਨ
1: ਸਿਬ ਸਾਰੇ ਮੁਗਦ ਜਾਣ
0: ਸਦਾ ਸਦਾਇ ਭੋਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੇ
1: ਸਾਧ ਛੋੜ ਝੂਟ ਸੰਗ ਮਚੇ
0: ਜੋ ਛੱਡਣਾ ਸੋ ਅਸਥਿਰ ਕਰ ਮਨ
1: ਜੋ ਹੋਵਣ ਸੋ ਦੂਰ ਪਰਾਨੇ
0: ਛੋੜ ਜਾਏ ਤਿਸ ਕਾ ਸ਼ਰਮ ਕਰੇ
1: ਸੰਗ ਸਹਾਇ ਤਿਸ ਪਰ ਹਰੇ
0: ਚੰਦਨ ਲੇਪ ਉਤਾਰੇ ਧੋਏ
1: ਗਰਦਨ ਪ੍ਰੀਤ ਪਸਮ ਸੰਗ ਹੋਏ
0: ਅੰਧ ਕੂਪ ਮੈਂ ਪਤ ਬਿਕਰਾਲ
1: ਨਾਨੇ ਕਾਲ ਲਿਓ ਪ੍ਰਭ ਦਿਆਲ
0: ਕਰਤੂਤ ਪਸੂ ਕੀ ਮਾਨਸ ਜਾਤ
1: ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਕ ਅੰਤਰ ਮਲ ਮਾਇਆ
1: ਸ਼ਬਦ ਸੁਨਾਏ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੇ ਲੋਭ ਸਮਾਨ
0: ਅੰਤਰ ਅਗਨ ਬਾਰ ਤਨ ਸਵਾਹਾ
1: ਗਲ ਪਾਥਰ ਕੈਸੇ ਤਰੇ ਅਥਾ
0: ਜਾਂ ਕੈ ਅੰਤਰ ਬਸੇ ਪ੍ਰਭਾਪ
1: ਨਾਨਕ ਤੇ ਜਨ ਸਹਿਜ ਸਮਾਤ
0: ਸੁਨ ਅੰਧਾ ਕੈਸੇ ਮਾਰਗ ਪਾਵੇ
1: ਕਰ ਗਿਓ ਲਿਓ ਉਣ ਬਹਾਵੇ
0: ਕਹਾਂ ਬੁਝਾਰਤ ਬੁਝੇ ਡੋਰਾ
1: ਨਿਸ ਕਹੀਏ ਤੋ ਸਮਝੇ ਪੂਰਾ।

0: ਬੇਨਤੀ ਕਰੇ।
1: ਨਾਨਕ ਤੁਮਰੀ ਕਿਰਪਾ ਧਰੇ,
0: ਸੰਗ ਸਹਾਈ ਸੋਹਾ ਬੇਨਚੀਤ,
1: ਜੋ ਬਰਾਈ ਤਾਂ ਸਿਉ ਪ੍ਰੀਤ,
0: ਬਲਵਾ ਕੇ ਗ੍ਰਹਿ ਭੀਤਰ ਬਸੇ,
1: ਅੰਧ ਕੇਲ ਮਾਇਆ ਰੰਗ ਰਸੇ,
0: ਦ੍ਰਿੜ ਕਰ ਮਾਨੇ ਮਨੇ ਪ੍ਰਤੀਤ,
1: ਕਾਲ ਨ ਆਵੇ ਮੂੜੇ ਚੀਤ,
0: ਵੈਰ ਵਿਰੋਧ ਕਾਮ ਕ੍ਰੋਧ ਮੋਹ,
1: ਝੂਠ ਬਕਾਰ ਮਹਾ ਲੋਭ ਧਰੋਹ,
0: ਯਾਹੂ ਜੁਗਤ ਬਿਹਾਨੇ ਕਈ ਜਨਮ,
1: ਨਾਨਕ ਰੱਖ ਲਿਓ ਆਪਣ ਘਰ ਕਰਮ,
0: ਤੂੰ ਠਾਕੁਰ ਤੂੰ ਪੈ ਅਰਦਾਸ,
1: ਜਿਉ ਪਿੰਡ ਸਭ ਤੇਰੀ ਰਾਸ,
0: ਤੂੰ ਮਾਤ ਪਿਤਾ ਹਮ ਬਾਰਿਕ ਤੇਰੇ,
1: ਤੁਮਰੀ ਕਿਰਪਾ ਮੈਂ ਸੁਖ ਕਨੇਰੇ,
0: ਕੋਈ ਨਾ ਜਾਣੇ ਤੁਮਰਾ ਅੰਤ,
1: ਉੱਚੇ ਤੇ ਉੱਚਾ ਭਗਵੰਤ,
0: ਸਗਲ ਸਮਗਰੀ ਤੁਮਰੇ ਸੂਤਰ ਧਾਰੀ,
1: ਤੁਮ ਤੇ ਹੋਏ ਸੋ

0: ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਇ
0: ਮਿਥਿਆ ਤਾਨ ਧਨ ਕਟੰਬ ਸਵਾਇਆ
1: ਮਿਥਿਆ ਹੋਮੇ ਮਮਤਾ ਮਾਇਆ
0: ਮਿਥਿਆ ਰਾਜੋ ਬੰਧਨ ਮਾਲ
1: ਮਿਥਿਆ ਕਾਮ ਕ੍ਰੋਧ ਬਿਕਰਾ
0: ਮਿਥਿਆ ਰਥ ਹਸਤੀ ਅਸ ਵਸਤਰ
1: ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ
0: ਮਿਥਿਆ ਧਰੋਹ ਮੋਹ ਅਭਿਮਾਨ
1: ਮਿਥਿਆ ਆਪਸ ਉੱਪਰ ਕਰਤ ਗਮਾਨ
0: ਅਸਤਿਰ ਭਗਤ ਸਾਧ ਕੀ ਸ਼ਰਨ
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ
0: ਮਿਥਿਆ ਸ਼ਰਵਣ ਪਰ ਨਿੰਦਾ ਸੁਣੇ
1: ਮਿਥਿਆ ਅਸਤ ਪਰ ਦਰਬ ਕੋ ਹਰੇ
0: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ
1: ਮਿਥਿਆ ਰਸਨਾ ਭੋਜਨ ਅਨੁਸਵਾਦ
0: ਮਿਥਿਆ ਚੰਨ ਪਰ ਵਿਕਾਰ ਕੋ ਧਾਵੈ
1: ਮਿਥਿਆ ਮਨ ਪਰ ਲੋਭ ਲਵਾ
0: ਮਿਥਿਆ ਤਨ ਪਰ ਉਪਕਾਰਾ
1: ਮਿਥਿਆ ਵਾਸ ਲੇਤ ਬਕਾਰਾ
0: ਬਿਨ ਬੁਝੇ ਮਿਥਿਆ ਸਭ ਭੈ
1: ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਕਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਨ ਅੰਧ
1: ਮੁਖ ਆਮਦ ਤਾਂ ਕੇ ਦਰਗੰਧ
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ
1: ਮੇਘ ਬਿਨਾ ਜਿਉਂ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ
1: ਜਿਉਂ ਕਰਪਣ ਕੇ ਨਾਰਦ ਧਾਮ
0: ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਮ
1: ਨਾਨਕ ਤਾਂ ਕੇ ਬਲ ਬਲ ਜਾਓ
0: ਰਹਿਤ ਅਵਰ ਕਸ਼ ਅਵਰ ਕਮਾਵਤ
1: ਮਾਨੇ ਪ੍ਰੀਤ ਮੁਖੋ ਗੰਢ ਲਾਭ
0: ਜਨ ਅਨਹਾਰ ਪ੍ਰਭੂ ਪਰਵੀਨ
1: ਵਾਰ ਭੇਖ ਨਾ ਕਾਹੋਂ ਪੀਨ
0: ਅਵਰ ਉਪਦੇਸੈ ਆਪ ਨਾ ਕਰੇ
1: ਆਪਤ ਜਪਤ ਜਨਮੇ ਮਰੇ
0: ਜਿਸਕੇ ਅੰਤਰ ਬਸੇ ਨਿਰੰਕਾਰ
1: ਜਿਸਕੀ ਸੀਖ ਤਰੇ ਸੰਸਾਰ
0: ਜੋ ਤੁਮ

0: ਕਰਤ ਨਿਵੇਰਾ
1: ਕਿਸੇ ਦੂਰ ਜਨਾਬਤ ਕਿਸੇ ਬਜਾਵਤ ਨੀਰਾ
0: ਭਾਵ ਸਿਆਣਪ ਸਗਲ ਤੇ ਰਹਿਤ
1: ਸਭ ਕੋ ਜਾਣੇ ਆਤਮ ਕੀ ਰਹਿਤ
0: ਜਿਸ ਭਾਵੈ ਤਿਸ ਲੈ ਲੜ ਲਾਏ
1: ਥਾਨ ਥਨਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ ਨਾਨਕ

0: ਕੀ ਗਤ ਹੋਏ
1: ਨਾਨਕ ਜਾਪ ਜਪੇ ਜਪ ਸੋਏ
0: ਆਪ ਜਪਾਏ ਜਪੈ ਸੋ ਨਾ
1: ਆਪ ਗਵਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭੂ ਦਇਆ ਤੇ ਕਮਲ ਬਗਾਸ
0: ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ
1: ਪ੍ਰਭ ਦਇਆ ਤੇ ਮਤ ਉੱਤਮ ਹੋਏ
0: ਸਨ ਨਿਧਾਨ ਪ੍ਰਭ ਤੇਰੀ ਮਾਇਆ
1: ਆਪੂ ਕਛੂ ਨਾ ਕਿਨੂੰ ਲਿਆ।

0: ਨਾਨਕ ਅਪਰ ਸਗਲ ਸਤਾਰੇ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ
0: ਮਨ ਮੇ ਪ੍ਰੀਤ ਨਿਰੰਜਨ ਦਰਸ
1: ਪਰ ਤ੍ਰਿਆ ਰੂਪ ਨ ਪੇਖੈ ਨੇਤਰ
0: ਸਾਧਕੀ ਟਹਿਰ ਸੰਤ ਸੰਗੀਤ
1: ਕਰ ਨ ਸੁਨੇ ਕਾਹੂ ਕੀ ਨਿੰਦਾ
0: ਸਭ ਤੇ ਜਾਣੇ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰੈ
0: ਮਨ ਕੀ ਵਾਸ਼ਨਾ ਮਨ ਤੇ ਟਰੇ
1: ਇੰਦਰੀ ਜਿੰਤ ਪੰਚ ਦੋਖ ਤੇ ਰਹਿਤ
0: ਨਾਨਕ ਕੋਟ ਮਦੇ ਕੋ ਐਸਾ ਪਰਸ
1: ਵੈਸਨਾ ਸੋ ਜਿਸ ਉਪਰ ਸੋ ਪ੍ਰਸੰਨ
0: ਵਿਸਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਵੇ ਨਹਿ ਕਰਮ
0: ਇਸ ਵੈਸਨੋ ਕਾ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹੀਂ ਬਾਛੈ
0: ਕੇਵਲ ਭਗਤ ਕੀਰ ਸੰਗ ਰਾਚੇ
1: ਮਨ ਤਨ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੈ ਅਵਰਾ ਨਾਮ ਜਪਾਵੈ
0: ਨਾਨਕ ਉਹ ਵੈਸਨੋ ਪਰਮ ਗਤ ਪਾਵੇ
1: ਭਗਉਤੀ ਭਗਵੰਤ ਭਗਤ ਕਾ ਰੰਗ
0: ਸਗਲ ਤੇ ਆਗੇ ਦੁਸ਼ਟ ਕਾ ਸੰਗ
1: ਮਨ ਤੇ ਬਿਨਸੈ ਸਗਲਾ ਭਰਮ
0: ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ
0: ਜਿਸ ਭਗਉਤੀ ਕੀ ਮਤ ਉੱਤਮ ਹੋਵੇ
1: ਭਗਵੰਤ ਕੀ ਟਹਿਲ ਕਰੇ ਨਿਤ ਨੀਤ
0: ਮਨ ਤਨ ਅਰਪੇ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਬਸਾਵੇ
0: ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ
1: ਸੋ ਪੰਡਿਤ ਜੋ ਮਨ ਪਰ ਬੁੱਧ
0: ਰਾਮ ਨਾਮ ਅੰਤਰ ਮੈਂ ਸੁਧੇ
1: ਰਾਮ ਨਾਮ ਸਾਰਸ ਪੀਵੇ
0: ਉਸ ਪੰਡਿਤ ਕੇ ਅਪਦੇ

0: ਕੋ ਦੇ ਉਪਦੇਸ਼,
1: ਨਾਨਕ ਪੰਡਿਤ ਕੋ ਸਦਾ ਦੇਸ,
0: ਬੀਜ ਮੰਤਰ ਸਰਬ ਕੋ ਗਿਆਨ,
1: ਜੋ ਬਰਨਾਮੈ ਜਪੇ ਕੋ ਨਾਮ,
0: ਜੋ ਜੋ ਜਪੈ ਤਿਸ ਕੀ ਗਤ ਹੋਏ,
1: ਸਾਧ ਸੰਗ ਪਾਵੇ ਜਨ ਕੋਏ,
0: ਕਰ ਕਿਰਪਾ ਅੰਤਰ ਉਰ ਧਾਰੈ,
1: ਵਸ ਪ੍ਰੇਤ ਮੁਗਤ ਪਾਥਰ ਕੋ ਉਤਾਰੇ,
0: ਸਰਬ ਰੋਗ ਕਾ ਔਖਦ ਨਾਮ,
1: ਕਲਿਆਣ ਰੂਪ ਮੰਗਲ ਗੁਣ ਗਾਮ,
0: ਕਾਹੂ ਜੁਗਤ ਕਿਤੇ ਨਾ ਪਾਈਏ ਧਰਮ,
1: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ,
0: ਜਿਸ ਕੈ ਮਨ ਪਰ ਬ੍ਰਹਮ ਕਾ ਨਿਵਾਸ,
1: ਜਿਸ ਕਾ ਨਾਮ ਸਤ ਰਾਮ ਦਾਸ,
0: ਆਤਮ ਰਾਮ ਤਿਸ ਨਦਰੀ ਆਇਆ,
1: ਦਾਤ ਸਤਣ ਪਾਇ ਤਿਨ ਪਾਇਆ,
0: ਸਦਾ ਨਿਕਟ ਨਿਕਟ ਹਰ ਜਾਨ,
1: ਸੋ ਦਾਸ ਦਰਗੇ ਪਰਵਾਨ,
0: ਆਪਣੇ ਦਾਸ ਕੋ ਆਪ ਕਿਰਪਾ ਕਰੇ,
1: ਜਿਸ ਦਾਸ ਕੋ ਸਭ ਸੋਝੀ ਭਰੇ,
0: ਸਗਲ ਸੰਗ ਆਤਮ ਉਦਾਸ,
1: ਐਸੀ ਜੁਗਤ ਨਾਨਕ ਰਾਮ ਦਾਸ,
0: ਸਭ ਕੀ ਆਗਿਆ ਆਤਮ ਹਿਤਾਵੇ,
1: ਜੀਵਨ ਮੁਕਤ ਸੋ ਕਹਾਵੇ,
0: ਪੈਸਾ ਹਰ ਪੈਸਾ ਉਸੋ,
1: ਸਦਾ ਨਾਂਤੇ ਨਹੀਂ ਭਿਓਗ,
0: ਪੈਸਾ ਸਵਰਨ ਤੈਸੀ ਓ ਸਮਰਤੀ,
1: ਪੈਸਾ ਅਮ੍ਰਿਤ ਤੈਸੀ ਵੀ ਖਾਟੀ,
0: ਪੈਸਾ ਮਾਨ ਤੈਸਾ ਅਭਿਮਾਨ,
1: ਪੈਸਾ ਰੰਗ ਤੈਸਾ ਰਹਿਜਾਨ,
0: ਜੋ ਵਰਤਾਏ ਸਾਈ ਜੁਗਤ,
1: ਨਾਨਕੋ ਪੁਰਖ ਕਹੀਏ ਜੀਵਨ ਮੁਕਤ,
0: ਪਾਰ ਬ੍ਰਹਮ ਕੇ ਸਗਲੇ ਠਾਓ,
1: ਜੇ ਜਿਤ ਕਰ ਰਾਖੇ ਤੈਸਾ ਤੇ ਨਾਮ,
0: ਆਪੇ ਕਰਨ ਕਰਾਵਣ ਜੋਗ,
1: ਪਰਾ ਭਾਵੇ ਸੋਈ ਫੁਨ ਹੋਗ,
0: ਪਸਰਿਓ ਆਪ ਹੋਇਆ ਨਤ ਰੰਗ,
1: ਪਾਰ ਬ੍ਰਹਮ ਕੇ ਰੰਗ,
0: ਜੈਸੀ ਮਤ ਦੇ ਤੈਸਾ ਪ੍ਰਗਾਸ,
1: ਪਾਰ ਬ੍ਰਹਮ ਕਰਤਾ ਬਨਾਸ,
0: ਸਦਾ ਸਦਾ ਸਦਾ ਦਇਆਲ,
1: ਸਿਮਰ ਸਿਮਰ ਨਾਨਕ।

0: ਕੋਟ ਆਚਾਰ ਬਿਹਾਰੀ,
1: ਕਈ ਕੋਟ ਪੈ ਤੀਰਥ ਵਾਸੀ,
0: ਕਈ ਕੋਟ ਬਨ ਪ੍ਰਮ ਅਦਾਸੀ,
1: ਕਈ ਕੋਟ ਵੇਦ ਕੇ ਸਰੋਤੇ,
0: ਕਈ ਕੋਟ ਤਪੀਸਰ ਹੋਤੇ,
1: ਕਈ ਕੋਟ ਆਤਮ ਧਿਆਨ ਧਾਰ ਹੈ,
0: ਕਈ ਕੋਟ ਕਬ ਕਬ ਬੇਚਾਹੇ,
1: ਕਈ ਕੋਟ ਨਵਤਨ ਨਾਮ ਧਿਆਵ ਹੈ,
0: ਨਾਨਕ ਕਰਤੇ ਕਾ ਅੰਤ ਨ ਪਾਵੇ,
1: ਕਈ ਕੋਟ ਪੈ ਅਭਿਮਾਨੀ,
0: ਕਈ ਕੋਟ ਅੰਧ ਗਿਆਨੀ,
1: ਕਈ ਕੋਟ ਕਿਰਪਨ ਕਠੋਰ,
0: ਕਈ ਕੋਟ ਅਪਿਗ ਆਤਮ ਨ ਕੋਰ,
1: ਕਈ ਕੋਟ ਪਰ ਦਰ ਕੋਹਿਰ ਹੈ,
0: ਕਈ ਕੋਟ

0: ਕਈ ਕੋਟ ਰਾਜੇ ਰਸ ਭੋਗੇ,
1: ਕਈ ਕੋਟ ਪੰਖੀ ਸਰਪ ਉਪਾਏ,
0: ਕਈ ਕੋਟ ਪਾਥਰ ਬਿਰਕ ਨਿਪ ਜਾਏ,
1: ਕਈ ਕੋਟ ਪਵਨ ਪਾਣੀ ਬਹਿ ਸੰਤ,
0: ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਸਿਅਰ ਸੂਰ ਨਖਤਰ,
0: ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ,
1: ਸਗਲ ਸਮਗਰੀ ਆਪਣੇ ਸੂਤਾਰ,
0: ਨਾਨਕ ਜਿਸ ਪਾਵੇ ਤਿਸ ਸਿਤਾਰੇ,
1: ਕਈ ਕੋਟ ਰਾਜਸ ਤਾਮ ਸਾਤਕ,
0: ਕਈ ਕੋਟ ਵੇਦ ਪ੍ਰਾਣ ਸਿਮਰ ਹਰ ਸਾਸਤ,
1: ਕਈ ਕੋਟ ਕੀ ਰਤਨ ਸਮੁੰਦ,
0: ਕਈ ਕੋਟ ਨਾਨਾ ਪ੍ਰਕਾਰ
1: ਕਈ ਕੋਟ ਕੀ ਚਿਰ ਜੀਵੇ,
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ,
1: ਕਈ ਕੋਟ ਜਹ ਕਿਨਰ ਪਿਸਾਚ,
0: ਕਈ ਕੋਟ ਪੂਤ ਪ੍ਰੇ ਸੂਕਰ ਮਰਗਾਚ,
1: ਸਭ ਤੇ ਨੇਰੇ ਸਭ ਹੁੰਤੇ ਦੂਰ,
0: ਨਾਨਕ ਆਪ ਲਿਪਤ ਰਿਹਾ ਭਰਪੂਰ,
1: ਕਈ ਕੋਟ ਪਾਤਾਲ ਕੇ ਵਾਸੀ,
0: ਕਈ ਕੋਟ ਨਰਕ ਸੁਰਗ ਨਵਾਸੀ,
1: ਕਈ ਕੋਟ ਜਨਮ ਜੀਵੇ ਮਰੇ,
0: ਕਈ ਕੋਟ ਬੋ ਜੋਨੀ ਫਿਰੇ,
1: ਕਈ ਕੋਟ ਬੈਠਤ ਹੀ ਖਾਏ,
0: ਕਈ ਕੋਟ ਕਾਲੇ ਥਕ ਪਾਏ,
1: ਕਈ ਕੋਟ ਕੀ ਤਨਵੰਤ,
0: ਕਈ ਕੋਟ ਮਾਇਆ ਮੈਂ ਚਿੰਤ,
1: ਜੈ ਜੈ ਭਾਣਾ ਤੈ ਤੈ ਰਾਖੇ,
0: ਨਾਨਕ ਸਭ ਕੁਛ ਪ੍ਰਭ ਕੇ ਹੱਥੇ,
1: ਕਈ ਕੋਟ ਭੈ ਬੈਰਾਗੀ,
0: ਰਾਮ ਨਾਮ ਸੰਗ ਤਿੰਨ ਲਿਬ

0: ਕੋਟ ਮੰਗ ਹੈ ਸਤਸੰਗ
1: ਪਾਰ ਬ੍ਰਹਮ ਤੈਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ
1: ਨਾਨਕ ਤੇ ਜਨ ਸਦਾ ਤਨ ਤਨ
0: ਕਈ ਕੋਟ ਖਾਣੀ ਅਰਖੰਡ
1: ਕਈ ਕੋਟ ਆਕਾਸ਼ ਬ੍ਰਹਿਮੰਡ
0: ਕਈ ਕੋਟ ਹੋਏ ਅਵਤਾਰ
1: ਕਈ ਜੁਗਤ ਕਿਨੋ ਬਸਾਰ
0: ਕਈ ਬਾਰ ਪਸਰਿਓ ਪਾਸਾਰ
1: ਸਦਾ ਸਦਾ ਇਕ ਇਕ ਓੰਕਾਰ
0: ਕਈ ਕੋਟ ਕਿਨੇ ਬਹੁ ਭਾਂਤ
1: ਪ੍ਰਾਪਤੇ ਹੋਏ ਪ੍ਰਮਾਏ ਸਮਾਤ
0: ਤਾਕਾ ਅੰਤ ਨ ਜਾਣੇ ਕੋਈ
1: ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ
1: ਤਿਨ ਹੋਵਤ ਆਤਮ ਪ੍ਰਗਾਸ
0: ਕਈ ਕੋਟ ਤਤ ਕੇ ਬੇਤੇ
1: ਸਦਾ ਨਿਹਾਰੋ ਇਕੋ ਨਿਤਰ
0: ਕਈ ਕੋਟ ਨਾਮ ਰਸ ਪੀਵ ਹੈ
1: ਅਮਰ ਪੈ ਸਾ ਸਦ ਹੇ ਜੀਵੇ
0: ਕਈ ਕੋਟ ਨਾਮ ਗੁਣ ਗਾਵ ਹੈ
1: ਆਤਮ ਰਸੁਕ ਸਹਿਜ ਸਮਾਵੇ।

0: ਧਾਰਾ
1: ਅੰਤ ਨਹੀਂ ਕਿਛ ਪਾਰਾ ਬਾਰਾ
0: ਹੁਕਮੇ ਧਾਰ ਅਧਾਰ ਰਹਾਵੇ
1: ਹੁਕਮੇ ਉਪਜੇ ਹੁਕਮ ਸਮਾਵੇ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਅਨਕ ਰੰਗ ਪ੍ਰਕਾਰ
0: ਕਰ ਕਰ ਦੇਖੇ ਆਪਣੀ ਵਡਿਆਈ
1: ਨਾਨਕ ਸਭ ਮੇਰਿਆ ਸਮਾਏ
0: ਪ੍ਰਭਾਵੇ ਮਾਨੁਗਤ ਪਾਵੇ
1: ਪ੍ਰਭਾਵੇ ਤਾਂ ਪੱਥਰ ਤਰਾਵੇ
0: ਪ੍ਰਭਾਵੇ ਬਿਨਸਾਸ ਤੇ ਰਾਖੇ
1: ਪ੍ਰਭਾਵੇ ਤਾਂ ਹਰ ਗੁਣ ਪਾਖੇ
0: ਪ੍ਰਭਾਵੇ ਤਾਂ ਪਤਿਤ ਉਧਾਰੇ
1: ਆਪ ਕਰੇ ਆਪਣ ਵਿੱਚ

0: ਜੋ ਤਿਸ ਭਾਵੇ ਸੋਈ ਕਰਾਵੇ,
1: ਇਸ ਦੇ ਹਾਥ ਹੋਏ ਤਾਂ ਸਭ ਕਿਛਲੇ,
0: ਜੋ ਤਿਸ ਭਾਵੇ ਸੋਈ ਕਰੇ,
1: ਅਨਜਾਨਤ ਬਿਖਿਆ ਮੈਂ ਰਚੈ,
0: ਜੇ ਜਾਣਤੀ ਆਪਣੇ ਆਪ ਬਜੇ,
1: ਭਰਮੇ ਭੁੱਲਾ ਦੇ ਦਿਸ ਧਾਵੇ,
0: ਨਿਮਕ ਮੈਂ ਚਾਰ ਕੁੰਟ ਫਿਰ ਆਵੇ,
1: ਕਰ ਕਿਰਪਾ ਜਿਸ ਆਪਣੀ ਭਗਤ ਦੇ,
0: ਨਾਨਕ ਤੇ ਜਨ ਨਾਮ ਮਿਲੇ,
1: ਕਿਨ ਮੈਂ ਨੀਚ ਕੀਟ ਕੋ ਰਾਜ,
0: ਬਾਰ ਬ੍ਰਹਮ ਗਰੀਬਨ ਬਾਜ,
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੇ,
0: ਜਿਥੇ ਤਕਾਲ ਦਿਸ ਬਰਟਾਵੇ,
1: ਜਾਂ ਕੋ ਆਪਣੀ ਕਰੇ ਬਖਸ਼ੀਸ਼,
0: ਤਾਂ ਕਾ ਲੇਖਾ ਨਾ ਕਰੇ ਜਗਦੀਸ਼,
1: ਜਿਉ ਪਿੰਡ ਸਭ ਤਿਸ ਕੀ ਰਾਸ,
0: ਘੜ ਘੜ ਪੂਰਨ ਬ੍ਰਹਮ ਪ੍ਰਗਾਸ,
1: ਆਪਣੀ ਬਣਤ ਆਪ ਬਣਾਈ,
0: ਨਾਨਕ ਜੀਵੇ ਦੇਖ ਵਡਾਈ,
1: ਇਸ ਕਾ ਬਲ ਨਾ ਹੀ ਸਾਥ,
0: ਕਰਨ ਕਰਾਵਣ ਸਰਬ
1: ਆਗਿਆਕਾਰੀ ਬਪਰਾ ਜੀਉ,
0: ਜੋ ਤਿਸ ਭਾਵੇ ਸੋਈ ਫੁੰਥੀਉ,
1: ਕਬੂ ਊਚ ਨੀਚ ਮੈਂ ਬਸੈ,
0: ਕਬੂ ਸੋਗ।

0: ਰਾਜਮਾਨ
1: ਸੋ ਨਰਕ ਪਾਤੀ ਹੁਕਤ ਸਮਾਨ
0: ਜੋ ਜਾਣੈ ਮੈਂ ਜੋ ਬਨਵੰਤ
1: ਸੋ ਹੋਵਤ ਬਿਸ਼ਟਾ ਕਾ ਜੰਤ
0: ਆਪਸ ਕੋ ਕਰਮੰਤ ਕਹਾਵੇ
1: ਜਨ ਮਰੇ ਬਹੁ ਜੋਨ ਪਰਮਾਵੇ
0: ਧਨ ਭੂਮਿਕਾ ਜੋ ਕਰੇ ਗੁਮਾਨ
1: ਸੋ ਮੂਰਖਨ ਦਾ ਗਿਆਨ
0: ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਵਸਾਵੇ
1: ਨਾਨਕਿਆ ਮੁਕਤ ਆਗੇ ਸੁਖ ਪਾਵੇ
0: ਧਨਵੰਤਾ ਹੋਏ ਕਰ ਗਰਵਾਵੇ
1: ਤਿਣ ਸਮਾਨ ਕਾ ਸੰਗ ਨਾ ਜਾਵੇ
0: ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ
1: ਪਰ ਭੀਤਰ ਤਾਂ ਕਾ ਹੋਏ ਬਨਾਸ
0: ਸਭ ਤੇ ਆਪ ਜਾਣੇ ਬਲਵੰਤ
1: ਕਿਨ ਮੈਂ ਹੋਏ ਜਾਏ ਪਸਮੰਤ
0: ਕਿਸੇ ਨਾ ਬਦੇ ਆਪ ਅਹੰਕਾਰੀ
1: ਧਰ ਮਰਾਏ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ
1: ਸੋ ਜਨ ਨਾਨਕ ਦਰਗੇ ਪ੍ਰਭਾਨ
0: ਕੋਟ ਕਰਮ ਕਰੇ ਹੋ ਧਾਰੇ
1: ਸ੍ਰਮ ਪਾਵੇ ਸਗਲੇ ਬਿਰਥਾਰੇ
0: ਅਨਕ ਤਪੱਸਿਆ ਕਰੇ ਅਹੰਕਾਰ
1: ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਯਤਨ ਕਰ ਆਤਮ ਨਹੀਂ ਦਰਬੈ
1: ਹਰ ਦਰਗੇ ਕੋ ਕੈਸੇ ਗਵੇ
0: ਆਪਸ ਕੋ ਜੋ ਭਲਾ ਕਹਾਵੇ
1: ਤਿਸੇ ਭਲਾਈ ਨਿਕਟ ਨਾ ਆਵੇ
0: ਸਰਬ ਕੀ ਰੇਨ ਜਾ ਕਾ ਮਨ ਹੋਏ
1: ਓ ਨਾਨਕ ਤਾਂ ਕੀ ਨਿਰਮਲ ਸੋਏ
0: ਜਬ ਲਗ ਜਾਣੇ ਮੁਝ ਤੇ ਕਿਛ ਹੋਏ
1: ਤਬ ਇਸ ਕੋ ਸੁਖ ਨਾਹੀ ਕੋਏ
0: ਜਬ ਇਹ ਜਾਣੇ ਮੈਂ ਕਿਛ ਕਰਤਾ
1: ਤਬ ਲਗ ਗਰਭ ਜੋਨ ਮੈਂ ਫਿਰਤਾ
0: ਜਬ ਧਾਰੇ ਕੋ ਬੈਰੀ ਮੀਤ
1: ਤਬ ਲਗ ਨੇਚਲ ਨਾਹੀ ਜੀਤ
0: ਜਬ ਲਗ ਮੋਹ ਮਗਨ ਸੰਗ ਮਾਏ
1: ਤਬ ਲਗ ਧਰਮ ਰਾਏ ਦੇਸ ਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੇ
1: ਗੁਰ ਪ੍ਰਸਾਦ ਨਾਨਕ ਹੋ ਛੁਟੇ
0: ਸਹਿਸ ਖਟੇਲਾ ਕੋਠ ਧਾਵੇ
1: ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ
0: ਅਨਕ ਭੋਗ ਵਿਖਿਆ ਕੇ ਕਰੇ
1: ਨਾ ਤ੍ਰਿਪਤ ਆਵੇ ਖਪ ਖਾ ਮਾਰੇ
0: ਬਿਨਾ ਸੰਤੋਖ ਨਹੀਂ ਕੋ ਰਾਜੇ
1: ਸੁਖਨ ਮਨੋਰਥ ਬਿਰਥੇ ਸਭ ਕਾਜੇ
0: ਨਾਮ ਰੰਗ ਸਰਬ ਸੁਖ ਹੋਏ
1: ਵਡਭਾਗੀ ਕਿਸੇ ਪ੍ਰਾਪਤ ਹੋਏ
0: ਕਰਨ ਕਰਾਵਣ ਆਪੇ ਆਪ
1: ਸਦਾ ਸਦਾ ਨਾਨਕ ਹਰ ਜਾਪ
0: ਕਰਨ ਕਰਾਵਣ ਕਰਨੇ ਹਾਰ
1: ਇਸਕੇ ਹਾਥ ਕਹਾਂ ਵਿਚਾਰ
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
1: ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਸਰੰਗ
1: ਸਭ ਤੇ ਦੂਰ ਸਭ ਕੇ ਸੰਗ
0: ਦੂਜੇ ਦੇਖੇ ਕਰੇ ਵਿਵੇਕ
1: ਆਪੇ ਏਕ ਆਪੇ ਅਨੇਕ
0: ਮਰੇ ਨਾ ਬਿਨਸੇ ਆਵੇ ਨਾ ਜਾਏ
1: ਨਾਨਕ ਸਦ ਹੀ ਰਿਹਾ ਸਮਾਏ
0: ਆਪ ਉਪਦੇਸੇ ਸਮਝੇ ਆਪ
1: ਆਪੇ ਰਚਿਆ ਸਭ ਕੇ ਸਾਥ
0: ਆਪ ਕੀਨੋ ਆਪਣ ਵਿਸਥਾਰ
1: ਸਭ ਕੁਛ ਕਾਉ ਕਰਨੇ ਹਾਰ
0: ਉਸ ਤੇ ਭਿੰਨ ਕਹਾਂ ਕਿਛ ਹੋਏ
1: ਥਾਨ ਥਨੱਤਰ ਏਕੇ ਸੋਏ
0: ਆਪਣੇ ਚਲ ਤਪ ਕਰਨੇ ਹਾਰ
1: ਬਹੁਤ ਕਰੇ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੀ
1: ਨਾਨਕ ਕੀਮਤ ਕਹਿਣ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ
1: ਗੁਰ ਪ੍ਰਸਾਦ ਕਿਨੇ ਬਖਿਆਨੇ
0: ਸੱਚ ਸੱਚ ਸੱਚ ਸਭ ਕੀਨਾ
1: ਓਟ ਮਦੇ ਕਿਨੇ ਵੇਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਘੜ ਘੜ ਸੁਣੀ ਸਰਮ ਬਖਿਆਨੇ

0: ਪਦੇ
1: ਸੰਤ ਕੇ ਦੁਖਨ ਆਰ ਜਾ ਘਟੇ
0: ਸੰਤ ਕੇ ਦੁਖਨ ਜਮ ਤੇ ਨਹੀਂ ਛੁਟੇ
1: ਸੰਤ ਕੇ ਦੁਖਨ ਸੁਖ ਸਭ ਜਾਏ
0: ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ
0: ਸੰਤ ਕੇ ਦੁਖਨ ਸੋਭਾ ਤੇ ਹੀਨ
1: ਸੰਤ ਕੇ ਹਤੇ ਕੋ ਰੱਖੇ ਨਾ ਕੋਏ
0: ਸੰਤ ਕੇ ਦੁਖਨ ਥਾਨ ਪ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੇ
0: ਨਾਨਕ ਸੰਤ ਸੰਗ ਨਿੰਦਕ ਭੀ ਤਰੇ
1: ਸੰਤ ਕੇ ਦੁਖਨ ਤੇ ਮੁਖ ਭਵੇ
0: ਸੰਤਨ ਕੇ ਦੁਖਨ ਕਾਗਜੇ ਲਵੇ
1: ਸੰਤਨ ਕੇ ਦੁਖਨ ਸਰਪ ਜੋਨ ਪਾਏ
0: ਸੰਤ ਕੇ ਦੁਖਨ ਤ੍ਰਿਕ ਜੋਨ ਕਰ ਮਾਏ
1: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ
0: ਸੰਤ ਕੇ ਦੁਖਨ ਸਭ ਕੋ ਛਲੇ
1: ਸੰਤ ਕੇ ਦੁਖਨ ਤੇਜ ਸਭ ਜਾਏ
0: ਸੰਤ ਕੇ ਦੁਖਨ ਨੀਚਨ ਜਾਏ
1: ਸੰਤ ਦੋਖੀ ਕਾ ਥਾਂ ਕੋ ਨਾਹੀ
0: ਨਾਨਕ ਸੰਤ ਪਾਵੇ ਤਾਂ ਉਪੀ ਗਤ ਪਾਏ
1: ਸੰਤ ਕਾ ਨਿੰਦਕ ਮਾਂ ਅਤਾਈ
0: ਸੰਤ ਕਾ ਨਿੰਦਕ ਟੇਕਣ ਨਾ ਪਾਏ
1: ਸੰਤ ਕਾ ਨਿੰਦਕ ਮਹਾ ਤਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕੀ ਸੰਤ ਕਾ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ ਦੁਖਿਆਰ ਦੀਨ
1: ਸੰਤ ਕੇ ਨਿੰਦਕ ਕੋ ਸਰਬ ਰੋਗ
0: ਸੰਤ ਕੇ ਨਿੰਦਕ ਕੋ ਸਦਾ ਬਜੋਗ
1: ਸੰਤ ਕੀ ਨਿੰਦਾ ਦੋਖ ਮੈਂ ਦੋਖ
0: ਨਾਨਕ ਸੰਤ ਪਾਵੇ ਤਾਂ ਉਸ ਕਾ ਪੀ ਹੋਏ ਮੋਖ
1: ਸੰਤ ਕਾ ਦੋਖੀ ਸਦਾ ਪਵਿੱਤ
0: ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ
1: ਸੰਤ ਕੇ ਦੋਖੀ ਕੋ ਡਾਨ ਲੱਗ
0: ਸੰਤ ਕੇ ਦੋਖੀ ਕੋ ਸਭ ਤਿਆਗੇ
1: ਸੰਤ ਕਾ ਦੋਖੀ ਮਹਾ ਅਹੰਕਾਰੀ
0: ਸੰਤ ਕਾ ਦੋਖੀ ਸਦਾ ਬਕਾਰੀ
1: ਸੰਤ ਕਾ ਦੋਖੀ ਜਨਮ ਮਰੇ
0: ਸੰਤ ਕੀ ਦੁਖਣਾ ਸੁਖ ਤੇ ਡਰੇ
1: ਸੰਤ ਕੇ ਦੋਖੀ ਕੋ ਨਾਹੀ ਠਾਓ
0: ਨਾਨਕ ਸੰਤ ਪਾਵੇ ਤਾਂ ਲੈ ਮਲਾਏ
1: ਸੰਤ ਕਾ ਦੋਖੀ ਅਧ ਬੀਚ ਤੇ ਟੁੱਟੇ
0: ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੇ
1: ਸੰਤ ਕੇ ਦੋਖੀ ਕੋ ਧਿਆਨ ਪਰਮਾਈਏ
0: ਸੰਤ ਕਾ ਦੋਖੀ ਉਜੜ ਪਾਈਏ
1: ਸੰਤ ਕਾ ਦੋਖੀ ਅੰਤਰ ਤੇ ਥੋਥਾ
0: ਜਿਉ ਸਾਸ ਬਿਨਾ ਮਿਰਥ ਕੀ ਲੋਥਾ
1: ਸੰਤ ਕੇ ਦੋਖੀ ਕੀ ਜੜ ਕਿਛ ਨਾਹੀ
0: ਆਪਣ ਬੀਜ ਆਪੇ ਹੀ ਖਾਏ
1: ਸੰਤ ਕੇ ਦੋਖੀ ਕੋ ਅਬਰ ਨ ਰੱਖਣ ਹਾਰ
0: ਨਾਨਕ ਸੰਤ ਪਾਵੇ ਤਾਂ ਲੈ ਅਭਾਰ
1: ਸੰਤ ਕਾ ਦੋਖੀ ਇਉਂ ਬਿਲਾਏ
0: ਜਿਉ ਜਲ ਬਹੀਨ ਮੱਛਰੀ ਤੜਪੜਾਏ
1: ਸੰਤ ਕਾ ਦੋਖੀ ਭੁੱਖਾ ਨਹੀਂ ਰਾਜੇ
0: ਜਿਉ ਭਾਵ ਕੀਰਤਨ ਨਹੀਂ ਤਰਾਪੇ
1: ਸੰਤ ਕਾ ਦੋਖੀ ਛੁਟੇ ਇਕੇਲਾ
0: ਜਿਉ ਬਾੜ ਥਿਰ ਖੇਤ ਮਾਏ ਦਹਿਲਾ
1: ਸੰਤ ਕਾ ਦੋਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸਤ ਮਿਥਿਆ ਕਹਿਤ
1: ਕਿਰਤ ਨਿੰਦਕ ਕਾ ਧੁਰ ਹੀ ਪਿਆ
0: ਨਾਨਕ ਜੋਤਿ ਭਾਵੇ ਸੋਈ ਥਿਆ
1: ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ
0: ਸੰਤ ਕੇ ਦੋਖੀ ਕੋ ਦਰਗਹਿ ਮਿਲੇ ਸਜਾਏ
1: ਸੰਤ ਕਾ ਦੋਖੀ ਸਦਾ ਸਹਿਕਾਈਏ
0: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ
1: ਸੰਤ ਕੇ ਦੋਖੀ ਕੀ ਪੁਜੇ ਨਾ ਆਸਾ
0: ਸੰਤ ਕਾ ਦੁਖੀ ਉਠ ਚੱਲੇ ਨਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਈ
0: ਜੈਸਾ ਭਾਵੇ ਤੈਸਾ ਕੋਈ ਹੋਏ
1: ਕਿਆ ਕਿਰਤ ਨਾ ਮਿਟੇ ਕੋਈ
0: ਨਾਨਕ ਜਾਣੇ ਸੱਚਾ ਸੋਏ
1: ਸਭ ਘਟ ਤਿਸਕੇ ਉਹ ਕਰਨੇ ਹਾਰ
0: ਸਦਾ ਸਦਾ ਤਿਸਕੋ ਨਮਸਕਾਰ
1: ਰੱਬ ਕੀ ਉਸਤਤ ਕਰੋ ਦਿਨ ਰਾਤ
0: ਤਿਸੇ ਧਿਆਵੋ ਸਾਸ ਗਰਾਸ
1: ਸਭ ਕੁਛ ਬਾਤੇ ਤਿਸਕਾ ਕੀਆ
0: ਜੈਸਾ ਕਰੇ ਤੈਸਾ ਕੋ ਥਿਆ
1: ਆਪਣਾ

0: ਨਾਨਕ ਸੋਜਨ ਸਦਾ ਰੋਗ
1: ਜਿਉ ਮੰਦਰ ਕੋ ਥਮੈ ਥਮਨ
0: ਜਿਉ ਗੁਰ ਕਾ ਸ਼ਬਦ ਮਨੈ ਥਮਣ
1: ਜਿਉ ਪਾਖਾਣ ਨਾਭ ਚੜ੍ਹ ਤਰੈ
0: ਪ੍ਰਾਣੀ ਗੁਰਚਨ ਲਗਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਬਗਾਸ

0: ਬਿਲਾਈਏ
1: ਗੁਰੂ ਲਿਖੇ ਕਾ ਲਿਖਿਆ
0: ਪਾਈਏ ਦੁਖ ਸੁਖ ਪ੍ਰਭ ਦੇ ਬਣਹਾਰ
1: ਅਬਰ ਤਿਆਗ ਤੂੰ ਤਿਸੇ ਚਤਾਰ
0: ਜੋ ਕਛ ਕਰੇ ਸੋਈ ਸੁਖ ਮਾਨ
1: ਭੂਲਾ ਕਾਹੇ ਫਿਰੇ ਜਾਨ
0: ਕੌਣ ਬਸਤ ਆਈ ਤੇਰੇ ਸੰਗ
1: ਲਪਟੇ ਹੋ ਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੈ ਮਾਹੀ
1: ਨਾਨਕ ਪਾਸੇ ਤੇ ਕਰ ਜਾਏ
0: ਜਿਸ ਬਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਕਰ ਪਾਇਆ
0: ਤਾ ਜਬ ਮਾਨ ਲਿਓ ਮਨ ਮੋਲ
1: ਰਾਮ ਨਾਮ ਹਿਰਦੇ ਮੈਂ ਤੋਲ
0: ਲਾਦ ਖੇਪ ਸੰਤਾਂ ਸੰਗ ਚਾਲ
1: ਅਬਰ ਤਿਆਗ ਵਿਖਿਆ ਜਨ
0: ਧਨ ਧਨ ਕਹੇ ਸਭ ਕੋਏ
1: ਮੁਖ ਜੜ ਹਰ ਦਰਗੇ ਸੋਏ
0: ਇਹੋ ਬਾਪਾਰ ਬਿਰਲਾ ਬਾਪਾਰ
1: ਨਾਨਕ ਤਾਕੇ ਸਦ ਬਲਿਹਾਰੇ
0: ਚਰਨ ਸਾਧ ਕੇ ਧੋਏ ਧੋਏ ਪੀਓ
1: ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਧੂਰ ਕਰੋ ਇਸ਼ਨਾਨ
1: ਸਾਧ ਉੱਪਰ ਜਾਈਏ ਕਰਵਾਨ
0: ਸਾਧ ਸੇਵਾ ਬਡ ਭਾਗੀ ਪਾਈ
1: ਸਾਧ ਸੰਗ ਹਰ ਕੀਰਤਨ ਗਾਈਏ
0: ਅਨਕ ਬਿਗਨ ਤੇ ਸਾਧੂ ਰੱਖੇ
1: ਹਰ ਗੁਣ ਗਾਏ ਅੰਮ੍ਰਿਤ ਚਾਖੇ
0: ਓਟ ਗਹੀ ਸੰਤਾਂ ਦਰਿਆ
1: ਸਰਬ ਸੁਖ ਨਾਨਕ ਤੇ ਪਾਇਆ
0: ਮ੍ਰਿਤ ਕੋ ਜੀ ਬਾਲਣਹਾਰ
1: ਭੁੱਖੇ ਕੋ ਦੇਵਤਾ ਆਧਾਰ
0: ਸੰਵਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
1: ਪੂਰਬ ਲਿਖੇ ਕਾ ਲੈਣਾ ਪਾਏ
0: ਸਭ ਕਿਛ ਤਿਸਕਾ ਉਹ ਕਰਨੇ ਜੋਗ
1: ਤਿਸ ਵਿੱਚ ਦੂਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ
1: ਸਭ ਤੇ ਊਚ ਨਿਰਮਲੇ ਕਰਨੇ
0: ਕਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋ ਜਨ ਨਿਰਮਲ ਥਿਆ
0: ਜਾਂ ਕਹਿ ਮਨ ਗੁਰ ਕੀ ਪ੍ਰਤੀਤ
1: ਤਿਸ ਜਨ ਆਵੇ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਏ ਤੇ ਲੋਏ
1: ਜਾ ਕੇ ਹਿਰਦੇ ਇੱਕੋ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ
1: ਸੱਚ ਹਿਰਦੇ ਸਤਮੁਖ ਕਹਿਤ
0: ਸਾਚੀ ਦ੍ਰਿਸ਼ ਸਾਚਾ ਆਕਾਰ
1: ਸੱਚ ਵਰਤੇ ਸੱਚ ਅਪਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
1: ਨਾਨਕ ਸੋ ਜਨ ਸੱਚ ਸਮਾਤਾ ਸਲੋਕ
0: ਰੂਪ ਨਾ ਰੇਖ ਨਾ ਰੰਗ ਕਿਸ਼

0: ਸਾਰਨਰ ਅੰਤਰ ਇੱਕ ਹੋ ਸੋਏ
1: ਆਪੇ ਬਿਨਾ ਆਪੇ ਦਾਨ
0: ਗੈਰ ਗਭੀਰ ਗਹੀਰ ਸਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਦਾਨ ਦਿਆਲ ਭਗ
1: ਸਾ ਤੇਰੇ ਕੀ ਚਾਨੀ ਪਾਓ
0: ਨਾਨਕ ਕੇ ਮਨ ਇਹ ਨ ਰਾਹੋ
1: ਮਨਸਾ ਪੂਰਨ ਸਰਨਾ
0: ਜੋ ਕਿਰਪਾਇਆ ਸੋਈ ਹੋਗ
1: ਹਰਨ ਭਰਨ ਜਾ ਕਾ ਨੇਤਰ ਫੋਰ
0: ਜਿਸਕਾ ਮੰਤਰ ਨਾ ਜਾਣੇ
1: ਹੋ ਅਨੰਦ ਰੂਪ ਮੰਗਲ ਸਦ ਜਾ ਕਰ
0: ਸਰਬ ਸੋਖ ਸੁਨਿਆਰ ਕਰ ਦਾ ਕੇ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਾਬੇ ਤਪੀਸਰ ਗ੍ਰਹਿਸਥ ਮੈਂ ਭੋਗੇ
1: ਧਿਆਏ ਧਿਆਏ ਭਗਤਾਂ ਸੁਖ ਪਾਇਆ
0: ਨਾਨਕ ਸਿਧ ਪੁਰਖਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਖਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੇ ਪੂਤ
0: ਸਗਲ ਪਰੋਈ ਆਪਣੇ ਸੂਤ
1: ਸਮਤ ਗਿਆਨ ਧਿਆਨ ਜਿੰਦੇ
0: ਜਾਂ ਦਾਸ ਨਾਮ ਧਿਆਵੇ ਸੇ
1: ਤੇਹ ਗੁਣ ਮੈਂ ਜਾਂ ਕੋ ਪਰਮਾਹੇ
0: ਜਨਮ ਮਰੇ ਫਿਰ ਆਵੇ ਜਾਏ
1: ਊਚ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ
0: ਨਾਨਾ ਪੇ ਕਰੇ ਕਰੰਗ
1: ਨਾਨਾ ਬਿਦਕੀਨੋ ਬਿਸਥਾਰ
0: ਪ੍ਰਭ ਨਾਸੀ ਇਕ ਅੰਕਾਰ
1: ਨਾਨਾ ਚਲਤ ਕਰੇ ਖਿਨ ਮਾਹੀ
0: ਪੂਰਿਓ ਪੂਰਨ ਸਭ ਠਾਏ
1: ਨਾਨਾ ਬਿਨ ਕਰ ਬੰਤ ਬਣਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਓ
0: ਜਬ ਜਬ ਜੀਵੇ ਨਾਨਕ ਹਰ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਣ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਾਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆ ਸਭ ਭਵਨ
0: ਨਾਮ ਕੇ ਸੰਗ ਉਦਰੇ ਸੁਣ ਸਰਬਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਅਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣ
0: ਸਤ ਪੁਰਖ ਸਭ ਮਾਏ ਸਮਾਣੇ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲ
0: ਜਿਸੇ ਬਜਾਏ ਤਿਸੇ ਸਭ ਭਲੇ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ
0: ਸਤ ਜਨ ਜਾ ਕੇ ਹਿਰਦੇ ਪਰਵੇਸ
1: ਸਤ ਨਿਰਤ ਬੂਝੇ ਜੇ ਕੋਈ
0: ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਕਰਨੇ ਆਦਿ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨ ਜਾਣੇ।

0: ਨਾਨਕ ਜੋ ਭਾਵੇ ਸੋ ਵਰਤਿਆ
1: ਬਿਸਮਨ ਬਿਸਮ ਭੈ ਬਿਸਮਾ
0: ਜਿਨ ਬੁਝਿਆ ਤਿਸਾਇਆ ਸੁਭਾਦ
1: ਪ੍ਰਭ ਕੇ ਰੰਗ ਰਾਜ ਜਾਂਦਾ ਹੈ
0: ਗੁਰ ਕੇ ਬਚਨ ਪਦਾਰਥ ਲੈ
1: ਓਹਦਾ ਤੇ ਦੁਖ ਕਾਟਣ ਹਾਰ
0: ਜਾ ਕੇ ਸੰਗ ਤਰੇ ਸੰਸਾਰ
1: ਜਨ ਕਾ ਸੇਵਕ ਸੋ ਵਡ ਭਾਗੀ
0: ਜਨ ਕੇ ਸੰਗ ਏਕ ਲਿਬ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੇ
0: ਗੁਰ ਪ੍ਰਸਾਦ

0: ਦਰਸ਼ਨ ਸਤ ਸਤ ਪੇਖਣ ਹਾਰ,
1: ਨਾਮ ਸਤ ਸਤ ਧਿਆਵਣ ਹਾਰ,
0: ਆਪ ਸਤ ਸਤ ਸਭ ਧਾਰੀ,
1: ਆਪੇ ਗੁਣ ਆਪੇ ਗੁਣਕਾਰੀ,
0: ਸ਼ਬਦ ਸਤ ਸਤ ਪ੍ਰਭਕਤਾ,
1: ਸੁਰਤ ਸਤ ਸਤ ਜਾ ਸੁਣਤਾ,
0: ਬੂਝਣ ਹਾਰ ਕੋ ਸਤ ਸਭ ਹੋਏ,
1: ਨਾਨਕ ਸਤ ਸਤ ਪ੍ਰਭ ਸੋਏ,
0: ਸਤ ਸਰੂਪ ਹਿਰਦੇ ਜਨਮ
1: ਕਾਰਨ ਕਰਾਵਣ ਤਿੰਨ ਮੂਲ
0: ਪਛਾਣਿਆ,
1: ਜਾਂਕੇ
0: ਹਿਰਦੇ
1: ਵਿਸ਼ਵਾਸ
0: ਹਾਰ ਵਿਵੇਕ,
1: ਨਰੈਣ ਮਿਲੇ ਨਾਨਕ ਏਕ,
0: ਠਾਕੁਰ ਕਾ ਸੇਵਕ ਆਗਿਆਕਾਰੀ,
1: ਠਾਕੁਰ ਕਾ ਸੇਵਕ ਸਦਾ ਪੁਜਾਰੀ,
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ,
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
0: ਠਾਕੁਰ ਕੋ ਸੇਵਕ ਜਨ
1: ਪ੍ਰਭ ਕਾ ਸੇਵਕ ਨਾਮ ਕੇ ਰੰਗ,
0: ਸੇਵਕ ਕੋ ਪ੍ਰਭ ਪਾਲਣ ਹਾਰ,
1: ਸੇਵਕ ਕੀ ਰਾਖੇ ਨਿਰੰਕਾਰ,
0: ਸੋ ਸੇਵਕ ਜਿਸ ਦਇਆ ਪ੍ਰਭ ਧਾਰ,
1: ਨਾਨਕ ਸੋ ਸੇਵਕ ਸਾਧ ਸਾਧ ਸਮਾਰੇ,
0: ਆਪਣੇ ਜਨ ਕਾ ਪਰਦਾ ਢੱਕ,
1: ਆਪਣੇ ਸੇਵਕ ਕੀ ਸਰ ਪਰ ਰਾਖੇ,
0: ਆਪਣੇ ਦਾਸ ਕੋ ਦੇ ਵਡਾਈ,
1: ਆਪਣੇ ਸੇਵਕ ਕੋ ਨਾਮ ਜਪਾਈ,
0: ਆਪਣੇ ਸੇਵਕ ਕੀ ਆਪ ਪਤ ਰਾਖੇ,
1: ਤਾਂ ਕੀ ਗਤਮਿਤ ਕੋਈ ਨਾ ਰਾਖੇ,
0: ਪ੍ਰਭ ਕੇ ਸੇਵਕ ਕੋ ਨਾ ਪਹੁੰਚੇ,
1: ਪ੍ਰਭ ਕੇ ਸੇਵਕ ਉੱਚ ਤੇ ਉੱਚੇ,
0: ਜੋ ਪ੍ਰਭ ਆਪਣੀ ਸੇਵਾ ਲਾਇਆ,
1: ਨਾਨਕ ਸੋ ਸੇਵਕ ਦੇਹ ਪਟਾਇਆ,
0: ਨੀਕੀ ਕੀਰੀ ਮੈਂ ਕਲ ਰੱਖੇ,
1: ਬਸਮ ਕਰੇ ਲਸ਼ਕਰ ਕੋਟ ਲਾਖੇ,
0: ਜਿਸ ਦਾ ਸਾਸਨ ਕਾਢ ਤਿਆਪ,
1: ਤਾਂ ਕੋ ਰਖਸ ਦੇ ਕਰ ਹਾਥ,
0: ਮਾਨਸ ਜਤਨ ਕਰਤ ਬੋ ਭਾਂਤ,
1: ਜਿਸ ਕੇ ਕਰਤਾ ਬਿਰਥੇ ਜਾਤ,
0: ਮਾਰੇ ਨਾ ਰਾਖੇ ਅਵਰ ਨਾ ਕੋਈ,
1: ਸਰਬ ਜਿਆਂ ਕਾ ਰਾਖਾ ਸੋਏ,
0: ਕਾਹੇ ਸੋਚ ਕਰੇ ਰੇ ਪ੍ਰਾਣੀ,
1: ਜਪ ਨਾਨਕ ਪ੍ਰਭ ਅਲਖ ਬਡਾਣੀ,
0: ਬਾਰਮ ਬਾਰ ਬਾਰ ਪ੍ਰਭ ਜਪੀਏ,
1: ਵੀ ਅੰਮ੍ਰਿਤੇ ਮਨ ਤਨ ਤ੍ਰਪੀਏ,
0: ਨਾਮ ਰਤਨ ਜਿਨ ਗੁਰਮੁਖ ਪਾਇਆ,
1: ਜਿਸ ਕੇ ਸਾਵਰ ਨਾ ਇੰਦਰ ਸਿਟਾਇਆ,
0: ਨਾਮ ਧਨ ਨਾਮੋ ਰੂਪ ਰੰਗ,
1: ਨਾਮੋ ਸੁਖ ਨਾਮ ਕਾ ਸੰਗ,
0: ਨਾਮ ਰਸ ਜੋ ਜਨ ਤ੍ਰਿਪਤਾਨ,
1: ਮਨ ਤਨ ਨਾਮੇ ਨਾਮ ਸਮਾਨੇ,
0: ਉਠਤ ਬੈਠਤ ਸੋਭਤ ਨਾਮ,
1: ਕੋ ਨਾਨਕ ਜਨ ਕੇ ਸਤਕਾਮ,
0: ਬੋਲੋ ਜਸ ਜੇ ਬਾ ਦਿਨ ਰਾਤ,
1: ਪਰ ਆਪਣੇ ਜਨ ਕੀਨੀ ਦਾਤ,
0: ਕਰੇ ਭਗਤ ਭਗਤ ਆਤਮ

0: ਨਾਨਕ ਨਾ ਜਾਣੋ,
1: ਆਠ ਪੈਰ ਪ੍ਰਭ ਸੇ ਹਜੂਰੇ,
0: ਉਹ ਨਾਨਕ ਸੇ ਜਨ ਪੂਰੇ,
1: ਮਨ ਮੇਰੇ ਤਿਨ ਕੀ ਓਟ ਲੇ,
0: ਮਨ ਤਨ ਆਪਣਾ ਤਿਨ ਜਨ ਦੇ,
1: ਜਿਨ ਜਨ ਆਪਣਾ ਪ੍ਰਭੂ ਪਛਾਤਾ,
0: ਸੋ ਜਨ ਸਰਬ ਥੋ ਕਾ ਦਾਤਾ,
1: ਇਸ ਕੀ ਸ਼ਰਨ ਸਰਬ ਸੁਖ ਪਾਪ ਹੈ,
0: ਇਸ ਕੇ ਦਾਸਾ ਪਾਪ ਮਟਾਵੇ,
1: ਅਵਰ ਸਿਆਣਪ ਸਗਲੀ ਛਾੜ,
0: ਇਸ ਜਨ ਕੀ ਤੂੰ ਸੇਵਾ ਲਾਗ,
1: ਆਵਣ ਜਾਣ ਨਾ ਹੋ ਵੀ ਤੇਰਾ,
0: ਨਾਨਕ ਜਨ ਕੇ ਪੂਜੋ ਸਦ ਪੈਰਾ, ਸਲੋਕ
1: ਸਤ ਪੁਰਖ ਜਿਨ ਜਾਣਿਆ,
0: ਸਤ ਗੁਰ ਤਿਸ ਕਾ ਨਾਮ,
1: ਤਿਸ ਕੇ ਸੰਗ ਸਿੱਖ ਉਧਰੈ,
0: ਨਾਨਕ ਹਰ ਗੁਣ ਗਾਓ ਅਸ਼ਟਪਦੀ,
1: ਸਤਗੁਰ ਸਿੱਖੀ ਕਰੇ ਪਤਪਾਲ,
0: ਸੇਵਕ ਕੁਗੁਰ ਸਦਾ ਦਿਆਲ,
1: ਸਿੱਖੀ ਗੁਰਦੁਰ ਮਤ ਮਲ ਹੀ ਰਹਿ,
0: ਗੁਰ ਬਚਨੀ ਹਰ ਨਾਮ ਉਚਰੇ,
1: ਸਤਗੁਰ ਸਿੱਖੇ ਬੰਧਨ ਕਟ,
0: ਗੁਰ ਕਾ ਸਿੱਖ ਬਕਾਰ ਤੇ ਹਟੇ,
1: ਸਤਗੁਰ ਸਿੱਖੋ ਨਾਮ ਧੰਨ ਦੇ,
0: ਗੁਰ ਕਾ ਸਿੱਖ ਵਡਭਾਗੀ ਹੈ,
1: ਸਤਗੁਰ ਸਿੱਖਾ ਹਲਤ ਪਲ ਸਵਾਰ,
0: ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੇ,
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ,
0: ਗੁਰ ਕੀ ਆ ਗਿਆ ਮਨ ਮੈਂ ਸਹਿ,
1: ਆਪਸ ਕੋ ਕਰ ਕਛ ਨਾ ਜਨਾਵੇ,
0: ਹਰ ਹਾ ਨਾਮ ਹਿਰਦੇ ਸਤ ਆਵੇ,
1: ਮਨ ਵਿੱਚ ਸਤਗੁਰ ਕੇ ਪਾਸ,
0: ਤਿਸ ਸੇਵੇ ਕੇ ਕਾਰਜ ਰਾਸ,
1: ਸੇਵਾ ਕਰਤ ਹੋਏ ਨੇਹ ਕੰਮ,
0: ਜਿਸ ਕੋ ਹੋਤ ਪ੍ਰਾਪਤ ਸੁਆਮੀ,
1: ਆਪਣੀ ਕਿਰਪਾ ਜਿਸ ਆਪ ਕਰੇ,
0: ਨਾਨਕ ਸੋ ਸੇਵਕ ਗੁਰ ਕੀ ਮਤ ਲੈ,
1: ਜਿਸ ਵਿਸਵੇ ਗੁਰ ਕਾ ਮਨ ਮੰਨ,
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ,
1: ਸੋ ਸਤਗੁਰ ਜਿਸ ਹਿਰਦੇ ਹਰ ਨਾਮ,
0: ਆਨਕ ਬਾਰ ਗੁਰ ਕੋਬਲ ਜਾਓ,
1: ਸਰਬ ਨਿਧਾਨ ਜੀ ਕਾ ਦਾਤਾ,
0: ਆਠ ਪੈਰ ਪਾਰ ਬ੍ਰੰਗ ਰਾਤਾ,
1: ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ,
0: ਏਕੇ ਆਪ ਨੇ ਕਛ ਪਰਮ,
1: ਸਹਿ ਸਿਆਣਪ ਲਿਆ ਨਾ ਜਾਈਏ,
0: ਨਾਨਕ ਐਸਾ ਬ੍ਰਿਢ ਭਾਗੀ ਪਾਈਏ,
1: ਸਫਲ ਦਰਸ਼ਨ ਪੇਖਤ ਪੁਨੀਤ,
0: ਪਾਰਸ਼ਨ ਚਰਨ ਗਤ ਨਿਰਮਲ ਰੀਤ,
1: ਭੇਟਤ ਸੰਗ ਰਾਮ ਗੁਣ ਰਵੇ,
0: ਪਾਰ ਬ੍ਰਹਮ ਕੀ ਦਰਗੇ ਗਵੇ,
1: ਸੁਨ ਕਰ ਬਚਨ ਕਰਨ ਆਗਾਨੇ,
0: ਮਨ ਸੰਤੋਖ ਆਤਮ ਪਤਿਆਨੇ,
1: ਪੂਰਾ ਗੁਰ ਅਖਿਓ ਜਾ ਕਾ ਮੰਤਰ,
0: ਅਮਰ ਦ੍ਰਿਠ ਭੇਖੇ ਹੋਏ ਸੰਤ,
1: ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਇਸ ਭਾਵੇ ਤਿਸ ਲੈ ਮਲਾਏ,
1: ਜੇਬਾ ਏਕ ਉਸਤਤ ਅਨੇਕ,
0: ਸਤ ਪੁਰਖ ਪੂਰਨ ਵਿਵੇਕ,
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ,
0: ਆਗਮ ਗੋਚਰ ਪ੍ਰਭ ਨਿਰਵਾਨੀ,
1: ਨਿਰਾ ਹਾਰ ਨਿਰਵੈਰ ਸੁਖਦਾਈ,
0: ਤਾਂ ਕੀ ਕੀਮਤ ਕਿਨੇ ਨਾ ਪਾਈ,
1: ਅਨਕ ਭਗਤ ਬੰਧਨ ਨਿਤ ਕਰ ਹੈ,
0: ਚਰਨ ਕਮਲ ਹਿਰਦੇ ਸਿਮਰੇ,
1: ਸਦ ਬਲਿਹਾਰੀ ਸਤਗੁਰੇ ਆਪਣੇ,
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ,
1: ਇਹੋ ਹਰ ਰਸ ਪਾਵੇ ਜਨ ਕੋਏ,
0: ਅੰਮ੍ਰਿਤ ਪੀਵੇ ਅੰਮ੍ਰਿਤ ਹੋਏ,
1: ਉਸ ਪੁਰਖਾ ਨਾਹੀ ਕਦੇ ਬਿਨਾਸ,
0: ਜਾ ਕੇ ਮਨ ਪਰਗਟੇ ਗੁਣ ਤਾਸ,
1: ਆਠ ਪੈਰ ਹਰ ਕਾ ਨਾਮ

0: ਅਬਰ ਪਾਪ ਸਾ ਮੀਤ ਬਿਸਾਰੋ
1: ਜਨ ਕਮਰਿਜ ਮੈਂ ਉਰ ਤਾਰੋ
0: ਕਰਨ ਕਾਨ ਸੋ ਪ੍ਰਭ ਸਮਰੱਥ
1: ਕਰ ਗਾਓ ਨਾਮ ਹਰ ਬਾਤ
0: ਇਹ ਤਨ ਸੰਚੋ ਹੋਵੋ ਭਗਵੰਤ
1: ਹੰਤ ਜਨਾ ਕਾ ਨਿਰਮਲ ਮੰਤ
0: ਏਕ ਆਸਰਾ ਖੋ ਮਨ ਮਾਹੀ
1: ਸਰਬ ਰੋਗ ਨਾਨਕ ਮਿਟ ਜਾਏ
0: ਜਿਸ ਤਨ ਕੋ ਚਾਰ ਕੁੰਟ ਉਠਤਾ
1: ਵੇ ਸੋ ਤਨ ਹਰ ਸੇਵਾ ਤੇ ਪਾਵੇ
0: ਜਿਸੋ ਕੋ ਨਿਤ ਬਾਛੇ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੇ ਭਲੀ ਕਰਨੀ
1: ਸਾ ਸੋਭਾ ਪਜ ਹਰ ਕੀ ਸਨ
0: ਅਨਕੋ ਪਾਵੀ ਰੋਗ ਨ ਜਾਏ
1: ਰੋਗ ਮਿਟੇ ਹਰ ਅਪਖਦ ਲਾਏ
0: ਸਰ ਨਿਧਾਨ ਮੈਂ ਹਰ ਨਾਮ ਨਿਧਾਨ
1: ਜਪ ਨਾਨਕ ਦਰਗੇ ਪਰਵਾਨ
0: ਮਨ ਪਰ ਬੁੱਧੋ ਹਰ ਕੈ ਨਾਏ
1: ਦੇਤੇ ਤਾਪ ਤਾਵੇ ਠਾਏ
0: ਤਾਕੋ ਬਿਗਨ ਨ ਲਾਗੇ ਕੋਈ
1: ਜਾ ਕੇ ਹਿਰਦੇ ਬਸੇ ਹਰ ਸੋਏ
0: ਕਲਤਾ ਤੀ ਠੰਡਾ ਹਰ ਨਾਮ
1: ਸਿਮਰ ਸਿਮਰ ਸਦਾ ਸੁਖ ਪਾਓ
0: ਭਉ ਬਿਨ ਸੇ ਪੂਰਨ ਹੋਇਆ
1: ਸੰਤ ਪਾਏ ਆਤਮ ਪ੍ਰਗਾਸ
0: ਤਿਤ ਕਰ ਜਾਏ ਬਸੇ ਅਬਿਨਾਸੀ
1: ਭਉ ਨਾਨੇ ਕਾਟੀ ਜਮ ਫਾਸੇ
0: ਤਤ ਵਿਚਾਰ ਕਹੇ ਜਨ ਸਾਚਾ
1: ਜਨ ਮਰੇ ਸੋ ਕਾਚੋ ਕਾਚਾ
0: ਆਵਾ ਗਵਨ ਮਿਟੇ ਪ੍ਰਭ ਸੇਵ
1: ਆਪ ਤਿਆਰ ਸਨਗਰ ਦੇਵ
0: ਇਉ ਰਤਨ ਜਨਮ ਕਾ ਹੋਏ ਉਧਾਰ
1: ਹਰ ਹਰ ਸਿਮਣ ਪ੍ਰਾਣ ਉਧਾਰ
0: ਅਨਕ ਉਪਾਵ ਨਾ ਛੂਟਣ ਹਾਰੇ
1: ਸਿਮਰ ਸਾਸਤਰ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਬਸ਼ਟ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨ
1: ਤੂੰ ਕੇ ਲਪਟਾਵੇ ਮੂਰਖ ਮਨਾ
0: ਸੋਤ ਮੀਤ ਕੁਟੰਬ ਅਰਬਨਤਾ
1: ਇੰਤੇ ਕਹੂੰ ਤੁਮ ਕਮਲ ਸਨਾਤਾ
0: ਰਾਜ ਰੰਗ ਮਾਇਆ ਵਿਸਥਾਰ
1: ਇੰਤੇ ਕਹੂੰ ਕਮਲ ਛਟਕਾਰ
0: ਆਸ ਹਸਤੀ ਰਥ ਸਵਾਰੀ
1: ਝੂਠਾ ਡੰਭ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ
1: ਨਾਮ ਬਸਾਰ ਨਾਨਕ ਪਛਤਾਨਾ
0: ਗੁਰ ਕੀ ਮਤੂ ਲੇਹੇ ਇਆਨੇ
1: ਭਗਤ ਬਿਨ ਅੰਬੋ ਡੁੱਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰੱਖੋ ਮਨ ਮਾਹੀ
1: ਜਨਮ ਜਨਮ ਕੇ ਕਿਲ ਵਿਖ ਜਾਏ
0: ਆਪ ਜਪਹੋ ਅਬਰਾ ਨਾਮ ਜਪਾਵੋ
1: ਸੁਣਤ ਕੈਤ ਰਹਿਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਮ
1: ਸਹਿ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵੋ ਤੇਰੀ ਉਤਰ ਸਮੈਲ
1: ਬਿਰਸ ਜਾਏ ਹੋਮੇ ਬਿਕ ਪੈਲ
0: ਹੋਏ ਅਚਿੰਤ ਬਸੈ ਸੁਖ ਨਾਲ
1: ਸਾਸ ਗਰਾਸਾ ਨਾਮ ਸਮਾਲ
0: ਚਾੜ ਸਿਆਣਪ ਸਗਲੀ ਮਨਾ
1: ਸਾਸ ਸੰਗ ਪਾਵੇ ਸਚ ਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ
1: ਇਹਾਂ ਸੁਖ ਦਰਗਹਿ ਜਯਕਾਰ
0: ਸਰਬ ਨਿਰੰਤਰ ਏਕੋ ਦੇਖ
1: ਕੋ ਨਾਨਕ ਜਾ ਕੇ ਮਸਤਕ ਲੇ
0: ਏਕੋ ਜਪ ਏਕੋ ਸਲਾਹ
1: ਏਕ ਸਿਮਰ ਏਕੋ ਮਨ ਆਹੇ
0: ਏਕਸ ਕੇ ਗੁਣ ਗਾਓ ਅਨੰਤ
1: ਮਨ ਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ
1: ਪੂਰਨ ਪੂਰਿਓ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ
1: ਏਕ ਅਰਾਧ ਪ੍ਰਾਸ਼ਤ ਗਏ
0: ਮੰਤਨ ਅੰਤਰ ਏਕ ਪ੍ਰਭ ਰਾਤਾ
1: ਗੁਰ ਪ੍ਰਸਾਦ ਨਾਨਕ

0: ਬਾਰ-ਬਰਾ ਮੇਰੇ ਸਰਦਾ ਪੂਰ
1: ਸਦਾ ਸਦਾ ਪ੍ਰਭ ਕੇ ਗੁਣ ਗਾਵੋ
0: ਸਾਸ ਸਾਸ ਪ੍ਰਭ ਤੁਮੇ ਧਿਆਵੋ
1: ਚਰਨ ਕਮਲ ਸਿਉ ਲਾਗੇ ਪ੍ਰੀਤ
0: ਭਗਤ ਕਰੋ ਪ੍ਰਭ ਕੀ ਨਿਤ ਨੀਤ
1: ਏ ਕੋਟੇ ਕੋ ਆਧਾਰ
0: ਨਾਨਕ ਮੰਗੇ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
0: ਹਰ ਰਸ ਪਾਵੇ ਬਿਰਲਾ ਕੋਏ ਜੇ
1: ਚਾਖਿਆ ਸੇ ਜਨ ਤ੍ਰਿਪਤਾਨੇ
0: ਪੂਰਨ ਪੁਰਖ ਨਹੀਂ ਡਲਾਨੇ
1: ਸੁਪਰ ਪਰੇ ਪ੍ਰੇਮ ਰਸ ਰੰਗ
0: ਉਪਜੇ ਚਾਓ ਸਾਧਕੇ ਸੰਗ
1: ਪਰੇ ਸ਼ਰਨ ਆਨ ਸਭ ਤਿਆਗ
0: ਅੰਤਰ ਪ੍ਰਗਾਸ ਨਿਬਲਾਗ
1: ਬੜ ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਮ ਰਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ
0: ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਇਓ ਦਿਆਲ
0: ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ
0: ਜਨ ਮਨ ਦੁਖ ਭਰਮ ਗਿਆ
1: ਇਸ਼ਪੁਨੀ ਸਰਦਾ ਸਾ ਪੂਰੀ
0: ਰਾਵ ਰਿਆ ਸਾ ਸੰਗ

0: ਅਜਾਨ
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰ ਬੈਕੁੰਟ ਮੁਕਤ ਮੁਖ ਪਾਏ
1: ਏਕ ਨਿਮਕ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਪਾਈ
0: ਬਹੁ ਭੋਜਨ ਕਾ ਪਰ ਸੰਗੀਤ
1: ਰਸਨਾ ਜਪਦੀ ਹਰ ਹਰ ਨੀਤ
0: ਭਲੀ ਸੁ ਕਰਨੀ ਸੋਭਾ ਤਨਵੰਤ
1: ਹਿਰਦੇ ਬਸੇ।

0: ਤਬ ਕਹਤੇ
1: ਜਬ ਧਾਰੀ ਆਪਣ ਸੁਨ ਸਮਾਦ
0: ਬੈਰ ਬ੍ਰਿਜ ਕੇ ਸੰਗ ਕਮਾਦ
1: ਜਬ ਇਸਕਾ ਬਣ ਚਿਹਨ ਜਪ
0: ਤਬ ਹਰ ਸੋ ਕੋ ਕਿਸੇ ਵਿਆਪ
1: ਜਬ ਆਪਣ ਆਪ ਆਪਾਰ ਬ੍ਰਹਮ
0: ਤਬ ਮੋਹ ਕਹਾ ਕਿਸ ਹੋਵਤ ਪਰਮ
1: ਆਪਣ ਖੇਲ ਆਪ ਵਰਤੀ
0: ਨਾਨੇ ਕਰਨੇ ਹਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਦ ਮੁਕਤ ਕੋ ਕਿਸ ਕੋ ਗਨੀ
1: ਜਬ ਏਕੈ ਹਰ ਅਗਮ ਅਪਾਰ
0: ਤਬ ਨਰਕ ਸੁਰ ਕੋ ਕੌਣ ਉਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ
0: ਤਬ ਸਿਵ ਸਖਤ ਕੋ ਕਿਤ ਠਾਏ
1: ਜਬ ਆਪੇ ਆਪ ਆਪਣੀ ਜੋਤ ਰਹਿ
0: ਤਬ ਕਵਣ ਡਰ ਕਵਣ ਕਤ ਡਰੇ
1: ਆਪਣ ਚਲ ਤਬ ਕਰ ਨਿਹਾਰ
0: ਨਾਨਕ ਠਾਕਰ ਅਗਮੇ ਅਪਾਰ
1: ਅਗਨਾਸੀ ਸੁਖ ਆਪਣ ਆਸਣ
0: ਤੈ ਜਨ ਮਨ ਕੋ ਕਹਾਂ ਬਨਾਸਣ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਇਕ
0: ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਧ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਣ ਆਪ ਆਪ ਹੀ ਅਚਰ ਜਾ
0: ਨਾਨਕ ਆਪਣ ਰੂਪ ਆਪ ਹੀ ਅਪਰ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਤੈ ਬਿਨ ਮੈੜ ਕੋ ਕਿਆ ਤੋਤਾ
1: ਜੈ ਨਾ ਜੈ ਆਪਣ ਆਪ
0: ਜੈ ਨਿਰੰਜਨ ਨਿਰੰਕਾਰ ਨਿਰਵਾਨ ਅਭਿਮਾਨ
1: ਜੈ ਸਰੂਪ ਕੇਵਲ ਜਗਦੀਸ
0: ਤੈ ਛਲ ਸਿਧਰ ਲਗਤ ਕੋ ਕੀ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੇ
0: ਤੈ ਕਿਸੇ ਪੂ ਕਵਣ ਤਿਰ ਬਤਾਵੇ
1: ਕਰਨ ਕਰਾਵਣ ਕਰ ਨਿਹਾਰ
0: ਨਾਨੇ ਕਰਤੇ ਕਾ ਨਾਏ ਸਮਾਰ
1: ਜਬ ਆਪਣੀ ਸੋਭਾ ਆਪਣ ਸੰਗ ਬਣਾਏ
0: ਤਬ ਕਵਣ ਮਾਏ ਬਾ ਮਿੱਤਰ ਸੁਤ ਪਾਏ
1: ਜੈ ਸਰਬ ਕਲਾ ਆਪੇ ਪਰਵੀਨ
0: ਤੈ ਵੇਦ ਕਤੇਵ ਕਾਹਾ ਕੋ
1: ਜੀਨ ਜਬ ਆਪਣ ਆਪ ਆਪ ਉਰ ਧਾਰੇ
0: ਤੋ ਸਗਨ ਅਬ ਸਗਨ ਕਾਹਾ ਵਿਚਾਰੇ
1: ਜੈ ਆਪਣ ਊਚ ਆਪਣ ਆਪ ਨੇਰਾ
0: ਤੈ ਕੌਣ ਠਾਕਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹਿ ਬਿਸਮਾਦ
0: ਨਾਨਕ ਆਪਣੀ ਗਤ ਜਾਨੋ ਆਪ
1: ਜੈ ਅਸ਼ਲ ਅਸ਼ੇਦ ਅਭੇਦ ਸਮਾਇਆ
0: ਹੁਆ ਕਿਸੇ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ
0: ਤੈ ਗੁਣ ਕਾ ਨਾਹੀ ਪਰਵੇਸ
1: ਜੈ ਏਕੈ ਏਕ ਏਕ ਭਗਵੰਤ
0: ਤੈ ਕੌਣ ਅਚਿਤ ਕਿਸ ਲਾਗੇ ਚਿੰਤਾ
1: ਜੈ ਆਪਣ ਆਪ ਆਪ ਪਤਿਆਰਾ
0: ਤੈ ਕੌਣ ਕਥੇ ਕੌਣ ਸੁਣਨੇ ਹਰ
1: ਹੋ ਬੇਅੰਤ ਊਚ ਤੇ ਊਚਾ
0: ਨਾਨਕ ਆਪਸ ਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪਰ ਪੰਚ ਅਕਾਰ
0: ਤੈ ਗੁਣ ਮੈਂ ਕੀ ਨੋ ਬਸਤਾਰ
1: ਪਾਪ ਪੁੰਨ ਤੇ ਭਈ ਕਹਾਵਤ
0: ਕੋ ਨਰਕੋ ਸੁਰਗ ਬਿਸ਼ਾਵਤ
1: ਆਲ ਜਾਲ ਮਾਇਆ ਜੰਜਾਲ
0: ਹੋਮੇ ਮੋਹ ਭਰਮ ਪੈ ਪਾਰ
1: ਦੁਖ ਸੁਖ ਮਾਨ ਅਪਮਾਨ
0: ਅਨ ਪ੍ਰਕਾਰ ਕਿਉ ਬਖਿਆਨ
1: ਆਪਣ ਖੇਲ ਆਪ ਕਰ ਦੇਖੇ
0: ਖੇਲ ਕੋ ਚੇਤੋ ਨਾਨਕ
1: ਜੈ ਅਵਗਤ ਭਗਤ ਤੈ ਆਪ
0: ਜੈ ਪਸਰੇ ਫਸਾਰ ਸੰਤ ਪ੍ਰਤਾਪ
1: ਦੁਹ ਪਾਕਾ ਆਪੇ ਧਨੀ
0: ਉਨ ਕੀ ਸੋਭਾ ਉਨਹੁ ਬਣੀ
1: ਆਪੇ ਕੌਤਕ ਕਰੇ ਆਨੰਦ ਜੋਜ
0: ਆਪੇ ਰਸ ਭੋਗਨ ਰਜੋਗ
1: ਜਿਸ ਭਾਵੈ ਤਿਸ ਆਪਣ ਨਾਹੀ ਲਾਵੇ
0: ਜਿਸ ਭਾਵੇ ਤਿਸ ਖੇਲ ਖਲਾਵੇ
1: ਬੇਸ਼ੁਮਾਰ ਅਥਾ ਅਗਨਤ ਅਤੋਲੇ
0: ਜਿਉ ਬਲਾਵੋ ਤਿਉ ਨਾਨਕ

0: ਨਹੀਂ ਕਿਸ਼ੋਰ
1: ਆਪਣ ਸੋ ਸਭ ਜਗਤ ਭਰੋਏ
0: ਜਾ ਕੋ ਪ੍ਰਭ ਜੀ ਆਪ ਬੁਝਾਏ
1: ਸਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ
1: ਨਾਨਕ ਸਗਰ ਸ੍ਰਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾਂ ਕੈ ਹਾਥ
1: ਦੀਨ ਦਿਆਲਾ ਨਾਥ ਕੋ ਨਾਥ
0: ਜਿਸ ਰਾਖੇ ਤਿਸ ਕੋਏ ਨ ਮਾਰੇ
1: ਸੋ ਮੁਆ ਜਿਸ ਮਨੋ ਬਸਾਰੇ

0: ਨਾਨਕ ਦਾਸ ਸਦਾ ਬਲਿਹਾਰ
1: ਪੂਰਨ ਪੂਰ ਹੈ ਦਇਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੇ ਆਪ
0: ਅੰਤਰ ਜਾਮੀ ਰਿਹੋ ਬਿਆਪ
1: ਪਤ ਪਾਲੇ ਜੀ ਅਨੁਭਵ ਭਾਂਤ
0: ਜੋ ਜੋ ਰਚੇ ਸੋ ਤਿਸੇ ਧਿਆਤ
1: ਜਿਸ ਭਾਵੇ ਤਿਸ ਲੈ ਮਿਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਕਰਨ ਹਾਰ ਨਾਨਕ ਇੱਕ ਜਾਣਿਆ
1: ਜਨ ਲਾਗਾ ਹਰ ਇੱਕ ਕਹਿ ਨਾਏ
0: ਜਿਸ ਕੀ ਆਸ ਨ ਮਿਰਥੀ ਜਾਏ
1: ਸੇਵਕ ਕੋ ਸੇਵਾ ਬਣਿਆਈ
0: ਹੁਕਮ ਬੂਝ ਪਰਮ ਪੰਦ ਪਾਈ
1: ਇਸ ਤੇ ਉਪਰ ਨਹੀਂ ਵਿਚਾਰ
0: ਜਾ ਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭੈ ਨਿਰਭੈ
0: ਅੰਦਰ ਪੂਜੇ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪਰ ਲੋਕ ਸੋਹਿਲੇ
0: ਨਾਨਕ ਹਰ ਪ੍ਰਭ ਆਪੇ ਮਿਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਆਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਧਾਰਨ ਕਾ ਇਹ ਸੁਭਾਓ
1: ਆਠ ਪਹਿਰ ਪ੍ਰਭ ਵੇਖੋ ਨੇਰਾ
0: ਮਿਟੇ ਅਗਿਆਨ ਬਿਨ ਸੇ ਅੰਧੇਰਾ
1: ਸੁਨ ਉਪਦੇਸ ਹਿਰਦੈ ਬਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਾਲਤ ਪਲਦ ਲਿਓ ਸਵਾਰ
0: ਰਾਮ ਨਾਮ ਅੰਤਰ ਉਰਤਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਵਸੇ ਸਾਚ ਪ੍ਰੀਖਿਆ
1: ਮਨ ਤਨ ਨਾਮ ਜਪੋ ਲਿਬਲਾਏ
0: ਦੁਖ ਦਰਦ ਮਨ ਤੇ ਪਹੁ ਜਾਏ
1: ਸਚ ਬਾਪਾਰ ਕਰੋ ਬਾਪਾਰ
0: ਦੁਰਗੇ ਨੇਬੇ ਖੇਪ ਤੁਮਾਰੀ
1: ਏਕਾ ਟੇਕ ਰੱਖੋ ਮਨ ਮਾਹ
0: ਨਾਨਕ ਬੌਰ ਨਾ ਆਵੇ ਜਾਏ
1: ਕਿਸ ਤੇ ਦੂਰ ਕਹਾਂ ਕੋ ਜਾਏ
0: ਉਪਰੇ ਰੱਖਣ ਹਾਰ ਧਿਆਏ
1: ਨਿਰਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ
1: ਜਿਸ ਪ੍ਰਭ ਰਾਖੇ ਤਿਸ ਨਾਹੀ ਦੂਖ
0: ਨਾਮ ਜਤ ਮਨ ਹੋਵਤ ਸੂਖ
1: ਚਿੰਤਾ ਜਾਏ ਮਿਟੇ ਅਹੰਕਾਰ
0: ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰਸੂਰਾ
0: ਨਾਨਕ ਤਾਂ ਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ
0: ਦਰਸ਼ਨ ਪੇਖ ਤੇ ਉਧਰ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ
0: ਸਫਲ ਦਰਸ਼ਨ ਸੁੰਦਰ ਹਾਰੂ
1: ਧਨ ਸੇਵਾ ਸੇਵਕ ਪਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੇ ਸਹੋਤ ਨਿਹਾਲ
0: ਤਾਂ ਕੇ ਨਿਕਟ ਨਾ ਆਵਤ ਕਾਰ
1: ਅਮਰ ਭੈ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ

0: ਗੁਰ ਕਾ ਸੁਨ ਉਪਦੇਸ
1: ਵਾਰ ਬ੍ਰਹਮ ਨੀਟ ਕਰ ਭੇਖ
0: ਸਾ ਸਾ ਸਿਮਰੋ ਗੋਬਿੰਦ
1: ਮਨ ਅੰਤਰ ਕੀ ਉਤਰੇ ਚਿੰਦ
0: ਆਸ ਅਨਿਤ ਤਿਆਗੋ ਤਰੰਗ
1: ਸੰਤ ਜਨ ਕੀ ਧੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ
1: ਸਾਧ ਸੰਗ ਅਗਨ ਸਾਗਰ ਧਰੋ
0: ਹਰ ਤਨ ਕੇ ਪਰ ਲਿਹੋ ਭੰਡਾਰ
1: ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ
1: ਸਾਧ ਸੰਗ ਪਜ ਪਰਮਾਨੰਦ
0: ਨਰ

ਹਮ ਸਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ।

0: ਕਰ ਸੇਵਕ ਸਿੱਖ ਸਵੈ ਕਰ ਮੂਰ ਅੱਛਾ ਨਿਜ ਕਰ ਦੇ ਕਰੀਏ
1: ਸਭੈ ਮਨ ਕੋ ਵਾਜਿਸ ਗਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆ ਤੁਮੇ ਛਾੜ
0: ਕੋਈ ਅਵਰ ਨ
1: ਧਿਆਉਂ ਜੋ ਪਰ ਚਾਹੋ ਸਕੁਨ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ

0: ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘਟ ਘਟ ਕੇ ਪਟ ਪਟ ਕੀ ਜਾਣੇ
1: ਜਬ ਉਦ ਕਰਤ ਕਰਾ ਕਰ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰ ਆਪਣੀ ਬੂਜ
0: ਚਾਰੇ ਤੁਮ ਸਭ ਹੀ ਤੇ ਰਹਿਤ ਨਰਾਲਮ
1: ਜਾਨਤ ਵੇਦ ਭੇਦ ਅਰਿਆਲਮ ਨਿਰੰਕਾਰ।

ਵਾਹਿਗੁਰੂ ਵਾਹਿਗੁਰੂ ਤਿੰਨੇ ਤਾਂ ਆਪਣਵਾਰ ਨਹਾਰਾ ਦੁੱਖ ਹੰਤਾ ਸੁਖ ਰਾਸ ਤਾ ਕੋ ਵਿਘਨਾ ਕੋ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਜੀ ਸਿਮਰਥਮ ਗੌਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਾਰ ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰੇ ਕਰਨਾ ਦਿਆਵੇ ਤਾਂ ਸਭ ਥਾਈ ਹੋਏ ਸਾਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਸਾ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਾਂ ਦੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਛਕਿਆ ਦੀਕ ਚਲਾਈ ਤੇ ਵਾਹਿ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਾਰਿਆਂ ਦੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਹ ਦਿੱਤੇ ਬੰਦ ਬੰਦ ਕਟਵਾਏ ਖੁਪਣੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵ ਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਵਿਦਵਾਨ ਸਜਾਨ ਸਜੇ ਵਿਦਵਾਨਾਂ ਵਿੱਚ ਸ੍ਰੀ ਆਸਾ ਜੀ ਵਾਰ ਦੇ ਕੀਰਤਨ ਅਤੇ ਸਤਿਗੁਰ ਸੇ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੇ ਸੰਪੂਰਨ ਦਿਸ ਦੇ ਖੁਸ਼ੀ ਵਿੱਚ ਸਤਿਗੁਰ ਸੇ ਪਾਤਸ਼ਾਹ ਜੀ ਸਮੂਹ ਬੀਬੀਆਂ ਭੈਣਾਂ ਨੇ ਮਿਲ ਜੁਲ ਕੇ ਸ੍ਰੀ ਸਹਿਜ ਪਾਠ ਕੀਤੇ ਸਨ ਸਤਿਗੁਰ ਸੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਅੰਦਰ ਸੰਪੂਰਨ ਭੋਗ ਪਾਏ ਗਏ ਹਨ ਸਤਿਗੁਰ ਸੇ ਪਾਤਸ਼ਾਹ ਸਮੂਹ ਬੀਬੀਆਂ ਭੈਣਾਂ ਕੋਲੋਂ ਬਾਣੀ ਪੜ੍ਹਦੇ ਹਨ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣ ਅਣਜਾਣ ਵਿੱਚ ਜਾਣ ਕੇ ਮਾਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਸਿਰ ਤੇ ਮਿਹਰ ਪ੍ਰਜਾਤ ਰੱਖਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਅਤੇ ਸਤਿਗੁਰ ਸੇ ਪਾਤਸ਼ਾਹ ਸਮੂਹ ਬੀਬੀਆਂ ਭੈਣਾਂ ਨੇ ਮਿਲ ਜੁਲ ਕੇ ਆਪ ਜੀ ਦੇ ਹਜ਼ੂਰਿੰਦਰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਚੁਪਈ ਸਾਹਿਬ ਦੇ ਪਾਠ ਆਨੰਦ ਸਾਹਿਬ ਦੇ ਪਾਠ ਗੁਰੂ ਸਾਹਿਬ ਚੌਂਕੀ ਜੀ ਕੇ ਅਰਦਾਸ ਹੈ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜਾਣ ਤੇ ਜਾਣ ਕੇ ਮਾਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੋਣਾ ਆਈ ਸੰਗਤ ਦੇ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਗਰੀਬ ਨਵਾਜ ਸਤਿਗੁਰ ਸੇ ਪਾਤਸ਼ਾਹ ਆਪ ਜੀ ਦੇ ਚਰਨ ਸੇਵ ਸਰਦਾਰ ਮੱਖਣ ਸਿੰਘ ਸ਼ੇਰਗਿੱਲ ਬੀਬੀ ਬਲਜੀਤ ਕੌਰ ਜੀ ਸ਼ੇਰਗਿੱਲ ਦੇ ਪੁੱਤਰ ਸਰਦਾਰ ਜਤਿੰਦਰ ਸਿੰਘ ਜਸਮੀਨ ਕੌਰ ਦੇ ਸਪੁੱਤਰ ਕਾਕਾ ਇੰਦਰ ਸਿੰਘ ਦੇ ਨੌਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਕੋਟਾ ਸੜਿਆ ਅਤੇ ਸਤਿਗੁਰ ਸ੍ਰੀ ਪਾਤਸ਼ਾਹ ਸਾਹਿਬ ਜੋਗਿੰਦਰ ਸਿੰਘ ਬਸਰਾ ਬੀਬੀ ਨਰਿੰਦਰ ਕੌਰ ਜੀ ਬਸਰਾ ਸਤਿਗੁਰ ਸ੍ਰੀ ਪਾਤਸ਼ਾਹ ਦੇ ਸਪੁੱਤਰ ਹਰਵੀਰ ਸਿੰਘ ਦੇ ਪੰਜਾਹਵੇਂ ਜਨਮ ਦਿਨ ਦੀ ਖੁਸ਼ੀ ਗੁਰਮੁਖ ਦੋਨਾਂ ਗੁਰਮੁਖ ਪੁਰਾਣੇ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮੁਖ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਤ ਰੱਖਣਾ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਕਾਕਾ ਇੰਦਰ ਸਿੰਘ ਦੇ ਸਿਰ ਤੇ ਮਿਹਰ ਭਰਤ ਰੱਖਣ ਦੀਰਘਾਏ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਵਿੱਦਿਆ ਅਤੇ ਦੁਨਿਆਵੀ ਵਿੱਦਿਆ ਬਖਸ਼ ਕੇ ਜੀਵਨ ਕਾਲ ਤਰੱਕੀਆਂ ਬਖਸ਼ਣੀ ਹਰਮ ਦਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ
ਸਰਦਾਰ ਹਰਵੀਰ ਸਿੰਘ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਦੇਹ ਰੋਗਤਾ ਤੰਦਰੁਸਤੀਆਂ ਬਖਸ਼ਣੀਆਂ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣੀਆਂ ਹਰਮਦਨ ਫਤਿਹ ਬਖਸ਼ਣੀ ਸਤਿਗੁਰ ਸੱਚੇ ਪਾਤਸ਼ਾਹ ਗੁਰਮੁਖ ਪਰਿਵਾਰਾਂ ਵੱਲੋਂ, ਬੀਬੀਆਂ ਭੈਣਾਂ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਸੁੰਦਰ ਪੁਸ਼ਾਕ ਪਹਿਨਾ ਕੇ ਆਪ ਅੰਗੀਕਾਰ ਕਰੋ, ਸੇਵਕਾਂ ਦੇ ਲੋਕ ਪਰਲੋਕ ਪੜਦੇ ਢੱਕਣੇ, 11 ਪੌਂਡ ਦਰਸ਼ਨ ਭੇਟ ਮਾਜਰ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਸਤਿਗੁਰ ਸੱਚੇ ਪਾਤਸ਼ਾਹ ਜੀ, ਸ਼ੇਰਗਿੱਲ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕ ਕੇ ਪਹਿਨਾ ਕੇ ਆਪ ਅੰਗੀਕਾਰ ਕਰੋ, ਸੇਵਕਾਂ ਦੇ ਲੋਕ ਪਰਲੋਕ ਪੜਦੇ ਢੱਕਣੇ, 11 ਪੌਂਡ ਦਰਸ਼ਨ ਭੇਟ ਮਾਜਰ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਸਤਿਗੁਰ ਸੱਚੇ ਪਾਤਸ਼ਾਹ, ਦੋਨਾਂ ਗੁਰਮੁਖ ਪਰਿਵਾਰਾਂ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰਾ ਲੈ ਕੇ ਅੱਜ ਦੇ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ, ਸਤਿਗੁਰ ਸੱਚੇ ਪਾਤਸ਼ਾਹ ਦੋਨਾਂ ਗੁਰਮੁਖ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਰੱਖਣਾ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਹਰ ਮੈਦਾਨ ਫਤਿਹ ਬਖਸ਼ਣੀ, ਕਿਰਤ ਕਮਾਈ ਚ ਵਾਧੇ ਬਖਸ਼ਣੇ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਰਹਿਮਤਾਂ ਕਰਨੀਆਂ, ਸਮੂਹ ਬੀਬੀਆਂ ਭੈਣਾਂ ਦੇ ਸਿਰ ਤੇ ਮਿਹਰ ਭਰਿਆ ਰੱਖ ਕੇ ਦੇਹ ਰੋਗਤਾ ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਸੇਵਾ ਕਰਨ ਦੀ ਬਲਬ ਦੀ ਸਮਰੱਥਾ ਬਖਸ਼ਣੀ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮੁਖ ਪਰਿਵਾਰਾਂ ਨੂੰ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਵਿਸ਼ਵਾਸ ਸਿੰਘ ਤੇ ਜੋ ਸ਼ਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ, ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕਰਾਂਗੇ, ਸੰਗਤਾਂ ਨੂੰ ਕਿਰਤਾਰਥ ਕਰੋ, ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ, ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੇ ਮਿਲਿਆ ਵੀ ਦਾ ਪੋਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੂਤਾ ਮਾਤਾ ਕੀ ਆਸੀਸ, ਨਿਮਖਣ ਬਿਸਰ ਤੁਮਕੋ ਹਰ ਹਰ। ਸਦਾ ਭਜੋ ਜਗਦੀਸ਼, ਸਤਿਗੁਰੂ ਤੁਮਕੋ ਹੋਏ ਦਿਆਲਾ। ਸੰਤ ਸੰਗ ਤੇਰੀ ਪ੍ਰੀਤਾ, ਕਾਪੜ ਪਤ ਪਰਮੇਸ਼ਰ ਰਾਖੇ। ਹਰ ਭੋਜਨ ਕੀਰਤਨ ਨੀਤ, ਸੁਖ ਹਟਲ ਗੁਰੂ ਸੇਵੀਐ ਅਹਨ ਸਹਿ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੋੜ ਭਾਗੀ ਹੋ, ਜੋ ਹਫ਼ਤਾ ਬਾਰੇ ਬੀਬੀਆਂ ਦੇ ਸੋਮਵਾਰ ਦੇ ਦੀਵਾਨ 'ਚ ਪਹੁੰਚ ਕੇ ਗੁਰੂ ਜਸ ਹਵਨ ਕਰਕੇ, ਗੁਰੂ ਜਸ ਗਾ ਕੇ ਆਪਣੇ ਜਨਮ ਸਫਲੇ ਕਰ ਰਹੇ ਹੋ, ਸੋ ਬੀਬੀਆਂ ਭੈਣਾਂ ਵੱਲੋਂ ਆਈਆਂ ਸਾਧ ਸੰਗਤਾਂ ਦਾ ਦਿਲੋਂ ਧੰਨਵਾਦ ਹੈ ਜੀ। ਸੋ ਪਹਿਲਾਂ ਸੁਮ ਬੀਬੀਆਂ ਭੈਣਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦਿਵਸ ਮਨਾਉਂਦੇ ਹੋਏ, ਜੋ ਸਾਰੀਆਂ ਬੀਬੀਆਂ ਭੈਣਾਂ ਨੇ ਮਿਲ ਜੁਲ ਕੇ ਸਹਿਜ ਪਾਠ ਕੀਤੇ ਸਨ, ਉਹਨਾਂ ਦੇ ਭੋਗ ਪਾਏ ਗਏ ਹਨ। ਸੋ ਸੂਮ ਬੀਬੀਆਂ ਭੈਣਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਅਰਦਾਸ ਬੇਨਤੀ ਕੀਤੀ ਹੈ। ਇਸੇ ਤਰ੍ਹਾਂ ਚੜ੍ਹਦੀਆਂ ਕਲਾ ਦੀ ਦਾਤ ਵਜੋਂ ਸੇਵਾ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਣ। ਦੂਸਰੇ ਪਾਸੇ ਸਾਡੇ ਸਤਿਕਾਰਯੋਗ ਸ਼ੇਰਗਿੱਲ ਪਰਿਵਾਰ ਕਾਕਾ ਇੰਦਰ ਸਿੰਘ ਦੇ 9ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਬਸਰਾ ਪਰਿਵਾਰ ਵੱਲੋਂ ਹਰਵੀਰ ਸਿੰਘ ਦੇ 50ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਗੁਰੂ ਪੁਰਾਣੇ ਸੁਖਮਨੀ ਸਾਹਿਬ ਦੇ ਲੰਗਰਾਂ ਦੀ ਸੇਵਾ ਲਈ ਹੈ। ਸੋ ਆਪਾਂ ਸਾਰੇ ਰਲ ਮਿਲ ਕੇ ਪਰਿਵਾਰਾਂ ਦੀ, ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਨ, ਪਰਿਵਾਰਾਂ ਨੂੰ ਬੱਚਿਆਂ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਿਸ਼ ਕਰਨ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ। ਸੋ ਬੀਬੀਆਂ ਭੈਣਾਂ ਵੱਲੋਂ ਬੇਨਤੀ ਹੈ ਕਿ ਹਰ ਸੋਮਵਾਰ ਨੂੰ ਇਸੇ ਤਰ੍ਹਾਂ ਹੀ 9:30 ਸ੍ਰੀ ਸੁਖਮਨੀ ਸਾਹਿਬ ਦੇ ਪਾਠ ਪ੍ਰਾਰੰਭ ਹੁੰਦੇ ਹਨ। ਹਰ ਸੋਮਵਾਰ ਨੂੰ ਇਸੇ ਤਰ੍ਹਾਂ ਹੀ ਪਹੁੰਚ ਕੇ ਧੰਨਵਾਦੀ ਬਣਾਇਆ ਕਰੋ ਜੀ। ਸੋ ਦੋਨਾਂ ਪਰਿਵਾਰ ਨੂੰ ਬੇਨਤੀ ਹੈ ਕਿ ਪਹਿਲਾਂ ਦੇਗ ਵਰਤੀਚੇਗੀ, ਉਪਰੰਤ ਗੁਰੂ ਕਾ ਲੰਗਰ ਤਿਆਰ ਹੈ। ਸਾਰੀ ਸੰਗਤ ਨੇ ਲੋੜ ਅਨੁਸਾਰ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸਤਿਨਾਮ।